ਕੰਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਵਸਨਾ ਰਹਾਓ ਅਨਕ ਭਾਂਤ ਕਰ ਦੁਆਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵੋ ਕੋਟ ਕਰਮ ਕਰ ਦੇਹ ਨ ਸੋਦਾ ਸਾਧ ਸੰਗਤ ਮਹਿ ਮਨ ਪਰ ਬੋਧਾ ਤ੍ਰਿਸ਼ਨ ਨ ਬੂਜੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਿਆਲ ਕਹੋ ਨਾਨਕ ਤੋ ਛੁਟੇ ਜੰਜਾਲ।

ਕੋਈ ਵੀ ਰਸਮਾਂ ਬਾਂਝੀ ਨਾ ਰਹੇ, ਕਿਉਂਕਿ ਗੁਰੂ ਨਾਨਕ ਦੇ ਘਰੋਂ ਜੇ ਕੋਈ ਦਾਤਾ ਮੰਗਦਾ ਹੈ ਤੇ ਦਾਤਾ ਮਿਲਦੀਆਂ ਨੇ, ਦਾਤੇ ਵਾਲਿਆਂ ਨੂੰ ਦਾਤਾ ਵੀ ਮਿਲ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਬੜਾ ਕੀਮਤੀ ਵਚਨ ਕਰਦੇ ਸਨ, ਕਹਿੰਦੇ ਐ ਗੁਰਸਿੱਖ ਚਾਤ ਮਾਰ, ਧੀਆਂ ਪੁੱਤਰ ਮੰਗੇ ਉਹ ਵੀ ਮਿਲ ਗਿਆ, ਧਨ ਦੌਲਤ ਮੰਗਿਆ ਉਹ ਵੀ ਮਿਲ ਗਿਆ, ਸੋਹਣੇ ਕਾਰੋਬਾਰ ਲਈ ਅਰਦਾਸਾਂ ਕੀਤੀਆਂ ਉਹ ਵੀ ਮਿਲ ਗਏ। ਵੀ ਐ ਗੁਰਸਿੱਖਾ, ਜੇ ਕਿਤੇ ਤੂੰ ਗੁਰੂ ਨਾਨਕ ਮੰਗਿਆ ਹੁੰਦਾ ਤੈਨੂੰ ਗੁਰੂ ਨਾਨਕ ਵੀ ਮਿਲ ਜਾਣਾ ਸੀ। ਆਓ ਬਈ ਝੋਲੇ ਵਿਛਾ ਕੇ ਮਨ ਜੋੜ ਕੇ

ਏ ਮੁਖਮੰਦਾ ਚੋਰੀ ਆਰ ਜੋ ਆਰ ਹਉ ਪਰ ਘਰ ਜੋ ਹੰਦਾ। ਇਸ ਸ਼ਬਦ ਵਿਚ ਵੀਹ ਔਗੁਣ ਗਿਣੇ ਹਨ ਕਿ ਇਨ੍ਹਾਂ ਵੀਹਾਂ ਔਗੁਣਾਂ ਦੇ ਮੈਂ ਸੰਯੁਕਤ ਹਾਂ। ਹੇ ਪ੍ਰਭੂ ਮੇਰੇ ਤੇ ਦਿਆਲਤਾ ਕਰੋ, ਇਨ੍ਹਾਂ ਔਗੁਣਾਂ ਤੋਂ ਮੈਨੂੰ ਬਚਾ ਲਵੋ। ਹੋਇ ਅਪਰਾਧੀ ਗੁਨਹਗਾਰ ਹਾਂ ਬੇਮੁਖ ਮੰਦਾ, ਚੋਰੀ ਆਰ ਜੋ ਆਰ ਹਾਂ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਆ ਕਿਰਤ ਘਣ ਮੈਂ ਕੋ ਨਰਖੰਦਾ, ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸੰਦਾ। ਵੀ ਔਗੁਣਾਂ ਨਾਲ ਮੈਂ ਭਰਪੂਰ ਹਾਂ ਪਰ ਤੇਰੀ ਸ਼ਰਨ ਵਿਚ ਆਇਆ ਹਾਂ। ਸੰਤ ਸ਼ਮੇਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਲਿਖਿਆ ਹੋਇਆ ਪਿਛਲੇ ਦਿਨੀ ਪੁਸਤਕ ਛਪ ਗਈ ਹੈ। ਉਨ੍ਹਾਂ ਨੇ ਆਪਣੀ ਵੱਲੋਂ ਨਿਮਰਤਾ ਸਤਿਗੁਰੂ ਜੀ ਦੇ ਚਰਨਾਂ ਵਿਚ ਆਪਣੇ ਔਗੁਣਾਂ ਦੀ ਲਿਸਟ ਇਸ ਪ੍ਰਕਾਰ ਰੱਖੀ ਹੈ। ਕਾਮੀ ਔਕੁਟਲ ਕੂਰ ਕਪਟੀ ਅਕਿਰਤ ਘਣੀ, ਕਟੂ ਕਲ ਹੀ ਕਲੰਕੀ ਕਲੀ ਕਾਲ ਕੇ ਅਧੀਨ ਹਉ। ਹੇ ਕਲਗੀਧਰ ਪਿਤਾ, ਮੈਂ ਟੇਢੇ ਮਨ ਵਾਲਾ ਹਾਂ, ਮਨ ਵਿਚ ਮੇਰੇ ਕਪਟ ਹੈ, ਕੀਤੀ ਨੂੰ ਜਾਣਦਾ ਨਹੀਂ, ਇਸ ਵਾਸਤੇ ਅਕਿਰਤ ਘਣ ਹਾਂ। ਕਾਮੀ ਔਕੁਟਲ ਕੂਰ ਕਪਟੀ ਕਰਿਤ ਕਣੀ, ਕਟੂ ਕਲ ਹੀ ਕਲੰਕੀ ਕਲੀ ਕਾਲ ਕੇ ਅਧੀਨ ਹਾਂ। ਖੋਟੋ ਖਲ ਖਾਮੀ ਖੂਬ ਖੰਡਤ ਖਰਾਬ ਖਰੋ, ਖਾਲਕ ਨ ਜਾਣਿਓ ਖਲਿਓ ਖਾਲਨ ਪ੍ਰਵੀਨ ਹਾਂ। ਗਾਫਲ ਗੁਸੈਲ ਗਮ ਰੂਰੀ ਭਰਿਓ ਗਿਆਨਹੀਨ, ਗਾਮੀ ਗਨਿਓ ਔਗਨੀ ਗੁਨਾਨਨ ਮੈਂ ਪੀਨ ਹਾਂ। ਘਰ ਕੇ ਨ ਕਾਮ ਕੋ ਆਰਾਮ ਕੋ ਨ ਨਾਮ ਕਛੂ, ਰਾਮ ਮੋਹਿ ਤਾਰੋ ਤਬ ਜਾਨੋ ਨਾਥ ਦੀਨ ਹਾਂ। ਹੇ ਵਾਹਿਗੁਰੂ, ਜੇ ਮੈਨੂੰ ਮੇਰੇ ਵਰਗੇ ਪਾਪੀ ਨੂੰ ਤਾਰੋ ਤਾਂ ਸਮਝਾਂ ਕਿ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਅਰਜ ਕਰ ਰਹੇ ਹਨ ਅਕਾਲ ਪੁਰਖ ਦੇ ਚਰਨਾਂ ਵਿਚ ਕਿ ਮੈਂ ਕੁਛ ਅਜੀ ਹਾਂ। ਉੱਤਮ ਭਗਤੇ ਦਾ ਇਹ ਢੰਗ ਹੈ, ਆਪਣੇ ਤੇ ਗੱਲ ਲੈ ਕੇ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ। ਕਿੰਨੀ ਕੁ ਕੁਛ ਅਜੀ ਹਾਂ, ਅਮਾਵਣ ਡੋਸੜੇ ਮੇਰੇ ਵਿਚ ਡੋਸੜੇ ਮਹਿਣੇ, ਦੋਸ਼ ਗੁਨਾਹ ਪਾਪ ਅਮਾਵਣ ਮਹਿਣੇ ਮਿਉਂਦੇ ਨਹੀਂ ਹਨ, ਭਾਵ ਬਹੁਤੇ ਗੁਨਾਹ ਹਨ ਮੇਰੇ ਵਿਚ, ਜਿਨ੍ਹਾਂ ਗੁਨਾਹਾਂ ਨੂੰ ਮੈਂ ਵਰਣਨ ਕਰਕੇ ਨਹੀਂ ਦੱਸ ਸਕਦੀ। ਜੇ ਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ।

0: ਮੈਂ ਆਪਣੇ ਮਾਲਕ ਦਾ ਆਨੰਦ ਮਾਨਣ ਵਾਸਤੇ ਜਾਵਾਂ। ਹੇ ਵਾਹਿਗੁਰੂ, ਮੇਰੇ ਤੇ ਦਿਆਲਤਾ ਕਰੋ, ਮੇਰੇ ਤੇ ਇਹ ਕਿਰਪਾ ਕਰੋ, ਮੈਨੂੰ ਗੁਣ ਬਖਸ਼ ਦਿਓ। ਮੈਂ ਔਗਣਾ ਕਰਕੇ ਭਰਪੂਰ ਹਾਂ, ਚਾਹੁੰਦੀ ਹਾਂ ਆਪਣੇ ਮਾਲਕ ਨਾਲ ਮੇਲ ਕਰਨਾ। ਮਾਲਕ ਦੀ ਪ੍ਰਸੰਨਤਾ ਤੋਂ ਬਿਨਾਂ ਸੁਖ ਕਿੱਥੇ? ਗੁਰੂ ਦੀ ਖੁਸ਼ੀ ਤੋਂ ਬਿਨਾਂ ਮਨੁੱਖ ਕੁਝ ਵੀ ਕਰਦਾ ਰਹੇ। ਜਿਹੜੀ ਗੱਲ ਗੁਰੂ ਨੂੰ ਭਾਉਂਦੀ ਹੈ ਉਹ ਗੱਲ ਕਰਾਂਗੇ ਤਾਂ ਗੁਰੂ ਦੀ ਪ੍ਰਸੰਨਤਾ। ਦੁਨਿਆਵੀ ਪ੍ਰਮਾਣ ਹੈ, ਜਿਹੜੀ ਗੱਲ ਘਰ ਵਾਲਾ ਚਾਹੁੰਦਾ ਜੇ ਇਸਤਰੀ ਉਹ ਮੰਨੇ ਤਾਂ ਉਹ ਖੁਸ਼ ਹੁੰਦਾ, ਨਹੀਂ ਤਾਂ ਨਾਰਾਜ਼। ਜਿਹੜੇ ਜਿਹੜੇ ਕਰਮਾਂ ਚ ਸਤਿਗੁਰੂ ਦੀ ਪ੍ਰਸੰਨਤਾ ਹੈ ਅਸੀਂ ਉਹਨਾਂ ਨੂੰ ਜੇ ਤਿਆਗ ਦਈਏ ਤੇ ਹੋਰ ਹੋਰ ਆਪਣੀ ਮਰਜ਼ੀ ਦੇ ਕਰਮ ਕਰਕੇ ਗੁਰੂ ਦੀ ਪ੍ਰਸੰਨਤਾ ਲੈਣੀ ਚਾਹੀਏ ਤਾਂ ਨਹੀਂ ਮਿਲੇਗੀ। ਹੇ ਸਤਿਗੁਰੂ, ਮੇਰੇ ਅੰਦਰ ਗੁਨਾਹ ਹਨ, ਉਹਨਾਂ ਗੁਨਾਹਾਂ ਦਾ ਸਦਕਾ ਮੈਂ ਕਿਵੇਂ ਆਪ ਜੀ ਦਾ ਆਨੰਦ ਮਾਣ ਸਕਦੀ ਹਾਂ?
1: ਇੱਕ ਦੂ ਇੱਕ ਚੜੰਦੀਆਂ,
0: ਨਾਲੇ ਮੈਂ ਜਦੋਂ ਨਿਗਾਹ ਮਾਰ ਕੇ ਵੇਖਦੀ ਹਾਂ ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਤੇਰੀ ਸੇਵਾ ਵਿੱਚ। ਹੇ ਮਾਲਕ, ਮੈਂ ਐਵੇਂ ਹੀ ਮਾਣ ਕਰ ਲਿਆ।

0: मैं अपने रूप दा अपने गुणा दा जे माण कर बवा ता तेनू कादा घाटा है। जीव रूपी स्त्रियां हन परमात्मा दी भगती करन वाले वद तो वद हन, इसे करके साध संगत दी महिमा। हर दरख्त नू रुखा नू बूटिया नू पानी देना पैंदा तां हरे भरे रहिंदे हन। कई रुख दरख्त नदियां दे किनारियां ते हुंदे हन, जड़ां विच पानी भरपूर है, पर मीह ना पवे पत्ते सड़न लग पैंदे हन। उपरों भी जल चाहिदा है। इसे तरह कई लोग अपने घर बह के ही बेअंत भजन कर लेंदे हन, पाठ कर लेंदे हन, माला फेर लेंदे हन, पर साध संगत विच नहीं आउंदे। थोड़े चिर दे बाद उन्हां नूं हंकार हो जांदा, मेरे वर्गा पजनीक कोई नहीं, मेरे वर्गा नतनेमी प्रेमी सिख कोई नहीं। जदों ओ साध संगत विच आउंदे ने उन्हां दे मन दा माण दूर हो जांदा है कि जे मैं नित पंज बाणियां दा पाठ करदा पर गुरु दी हजूरी विच इत्थे तां सुखमणी साहिब पढ़न वाले बैठे हन, आसा जी दी वार दा रोज कीर्तन सुनन वाले कथा सुनन वाले प्रेमी मौजूद हन, मैं 4 बजे उठ के तड़िया फिरदा, इत्थे तां 2 बजे उठन वाले भी सतसंगी हन जिहड़े अमृत वेले उठ के सण के सी इशनान करके चौंकड़ा मार के बैठ के निरंकार दा पैरां बद्धी सिमरन करदे हन। साडे कोलों ते घंटा भी नाम नहीं जपिया जांदा। ਇਹ ਮਾਣ ਦੂਰ ਹੁੰਦਾ ਹੈ ਸਾਧ ਸੰਗਤ ਵਿਚ ਆ ਕੇ, ਜਿਵੇਂ ਵਰਖਾ ਦਾ ਜਲ ਪੱਤਿਆਂ ਦੀ ਮਿੱਟੀ ਦੂਰ ਕਰ ਦਿੰਦਾ ਹੈ, ਤਿਵੇਂ ਕੁਝ ਮੈਲਾਂ ਅੰਦਰੋਂ ਪ੍ਰਗਟ ਹੁੰਦੀਆਂ ਹਨ, ਕੁਝ ਬਾਹਰੋਂ ਲੱਗਦੀਆਂ ਹਨ। ਦੋਵਾਂ ਦੇ ਬਚਾਅ ਵਾਸਤੇ ਗੁਰੂ ਜੀ ਨੇ ਸੰਗਤ ਬਣਾਈ ਹੈ।
1: ਕੌਣ ਜਾਣੇ ਮੇਰਾ ਨਾਮ ਜੀਓ,
0: ਜਦੋਂ ਮੈਂ ਉਹਨਾਂ ਨੂੰ ਆ ਕੇ ਤੱਕਦਾ ਤੇ ਫਿਰ ਆਪਣੇ ਆਪ ਹੀ ਇਨ੍ਹਾਂ ਵਿੱਚ ਮੇਰਾ ਨਾਂ ਕੌਣ ਜਾਣਦਾ। ਜੇ ਰਵਿਦਾਸ ਨੂੰ ਵੇਖੋ ਤਾਂ ਚੜ੍ਹਦਾ, ਕਬੀਰ ਨੂੰ ਵੇਖੋ ਤੇ ਉਹਦੇ ਤੋਂ ਚੜ੍ਹਦੀ ਕਲਾ ਵਿੱਚ। ਜੇ ਭਗਤਾਂ ਦੀ ਦੁਨੀਆਂ ਵਿੱਚ, ਸੰਤਾਂ ਦੀ ਦੁਨੀਆਂ ਵਿੱਚ, ਪ੍ਰੇਮੀ ਸਤਸੰਗੀਆਂ ਤੇ ਗੁਰਮੁਖਾਂ ਦੀ ਦੁਨੀਆਂ ਵਿੱਚ ਝਾਤ ਮਾਰੀਏ ਤੇ ਇੱਕ ਸਿੱਖ ਨਾਲੋਂ ਦੂਸਰਾ ਚੜ੍ਹਦੀ ਕਲਾ ਵਿੱਚ ਦਿਸਦਾ ਹੈ। ਇਸ ਵਾਸਤੇ ਇਨ੍ਹਾਂ ਸਾਰਿਆਂ ਦੇ ਮੂਹਰੇ ਮੇਰੀ ਕੀ ਮੂਲ ਪਾਇਆ ਹੈ, ਭਾਵ ਮੇਰਾ ਕੌਣ ਨਾਮ ਜਾਣੇਗਾ, ਕੌਣ ਨਾ ਜਾਣ ਸਕਦਾ ਹੈ। ਮੈਨੂੰ ਤੇ ਸਾਰੇ ਸ਼ਹਿਰ ਵਿੱਚ ਹੀ ਨਹੀਂ ਜਾਣਦੇ, ਜਿਸ ਮੁਹੱਲੇ ਵਿੱਚ ਰਹਿੰਦਾ ਉੱਥੋਂ ਦੇ ਲੋਕ ਹੀ ਨਹੀਂ ਜਾਣਦੇ, ਪਰ ਸੰਤ ਐਸੀ ਸਮਰੱਥਾ ਰੱਖਦੇ ਸਾਰਾ ਸੰਸਾਰ ਜਾਣਦਾ ਹੈ।

0: ਅੰਬ ਦੀ ਸ਼ਾਨ ਨਾਲ ਦਿੱਤੀ ਹੈ, ਅੰਬ ਦੀ ਸ਼ਾਨ ਸਮਝਣੀ ਹੈ। ਬੈਠਿਆਂ ਬੈਠਿਆਂ ਸੁੱਤਿਆਂ ਸੁੱਤਿਆਂ ਮਨੁੱਖ ਨੂੰ ਭੁੱਖ ਲੱਗਦੀ ਹੈ। ਅੰਬ ਦੇ ਰੁੱਖ ਹੇਠ ਮੰਜਾ ਡਾਇਆ ਹੋਵੇ ਤੇ ਉੱਤੋਂ ਅੰਬ ਪੱਕਾ ਡਿੱਗ ਪੈਂਦਾ, ਚੂਸ ਕੇ ਆਪਣੇ ਮਨ ਨੂੰ ਆਨੰਦ ਦੇ ਸਕਦਾ ਹੈ। ਜਿਵੇਂ ਅੰਬ ਦੀ ਸ਼ਾਨ ਸੁਹਾਵਣੀ ਹੈ, ਤਿਵੇਂ ਸਾਧ ਸੰਗਤ ਦੀ ਛਾਇਆ ਵੀ ਸੁਹਾਵਣੀ ਹੈ। ਜਿਹੜੇ ਹਰੀ ਜਸ ਦੇ ਪ੍ਰੇਮੀ ਲੋਕ ਹਨ, ਉਹ ਸਾਧ ਸੰਗਤ ਵਿੱਚ ਆਣ ਕੇ ਏਦਾਂ ਨਿੱਘ ਤੇ ਆਨੰਦ ਮਾਣਦੇ ਹਨ ਜਿਵੇਂ ਅੰਬਾਂ ਦੀ ਬਹਾਰ ਬਾਗਾਂ ਵਿੱਚ ਸੁੰਦਰ ਸੁਗੰਧ ਮੰਦ ਭੁੱਖਨ ਪ੍ਰਭੰਜਨ ਕੋ ਸੋਹਣੀ ਸੋਹਣੀ ਸੁਗੰਧੀ ਵਾਲੀ ਸਹਿਜੇ ਸਹਿਜੇ ਚੱਲ ਰਹੀ ਹਵਾ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
1: ਸੇ ਗੁਣ ਮੰਜ ਨਾ ਆਵਨੀ,
0: ਪਰ ਜੋ ਮਾਲਕ ਦਾ ਆਨੰਦ ਮਾਣਦੀਆਂ ਹਨ ਉਹ ਗੁਣਾ ਕਰਕੇ ਆਨੰਦ ਮਾਣਦੀਆਂ ਹਨ। ਹੇ ਵਾਹਿਗੁਰੂ, ਮੇਰੇ ਵਿੱਚ ਉਹ ਗੁਣ ਨਹੀਂ ਹਨ ਜਿਹੜੇ ਗੁਣ ਉਹਨਾਂ ਗੁਰਸਿੱਖਾਂ ਅੰਦਰ ਹਨ।
1: ਕਹਿ ਜੀ ਦੋਸ ਧਰੇ ਜੀਓ,
0: ਹੁਣ ਮੈਂ ਕਿਹਨੂੰ ਦੋਸ਼ ਦੇਵਾਂ, ਕਿਹਨੂੰ ਅਲਾਮਾਂ

0: ਕਰਾਂ। ਆਪ ਜੀ ਦੇ ਗੁਣਾਂ ਦਾ ਅੰਤ ਹੀ ਨਹੀਂ ਆਉਂਦਾ।
1: ਕਿਆ ਕਿਆ ਕਿੰਨਾ ਤੇਰਾ ਨਾਮ ਜੀਓ,
0: ਮੈਂ ਤੇਰਾ ਕਿਹੜਾ ਕਿਹੜਾ ਨਾਮ ਲੈ ਕੇ ਉਚਾਰਨ ਕਰਾਂ। ਭਾਵ ਹੇ ਵਾਹਿਗੁਰੂ, ਤੇਰੇ ਵਿੱਚ ਬੇਅੰਤ ਗੁਣ ਹਨ, ਉਹਨਾਂ ਗੁਣਾਂ ਦੇ ਸੰਯੁਕਤ ਹੋ ਕੇ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਾਰ ਵਾਰ ਉਚਾਰਾਂ ਕਿ ਨਾਮਣੇ ਉਚਾਰਨ ਕਰਨਾ, ਵਾਰ ਵਾਰ ਜਪਣਾ, ਤੇਰੇ ਕਿਹੜੇ ਕਿਹੜੇ ਗੁਣ ਵਰਣਨ ਕਰਕੇ ਦੱਸਾਂ।
1: ਇਕਤ ਟੋਲ ਨਾ ਅੰਬੜਾ,
0: ਤੇਰੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੈ, ਮਾਤਾ ਭਾਗੋ ਵਰਗੀਆਂ ਜਿਨ੍ਹਾਂ ਨੇ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕੇ ਦੇ ਆਏ ਕਿਸੇ ਸਮੇਂ, ਜਦੋਂ ਘਰਾਂ ਨੂੰ ਮੁੜੇ, ਘਰ ਵਾਲੀਆਂ ਨੇ ਲਾਹਨਤਾਂ ਪਾਈਆਂ, ਆਪੋ ਵਿੱਚ ਸਲਾਹ ਕੀਤੀ ਕੁਝ ਮਾਈਆਂ ਨੇ, ਇਹ ਪੂਰੀ ਪਾ ਕੇ ਆ ਗਏ ਨੇ, ਹੁਣ ਸੁਥਣਾ ਪਾ ਕੇ ਘਰੀ ਬਹਿ ਜਾਓ, ਆ ਜਿਹੜੀਆਂ ਕਿਰਪਾਨਾਂ ਫੜੀਆਂ ਨੇ ਸਾਨੂੰ ਦੇ ਦਿਓ, ਅਸੀਂ ਦਸਤਾਰਾਂ ਸਜਾ ਕੇ ਕਮਰ ਕੱਸਾ ਕੱਸ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਜੰਗ ਯੁੱਧ ਕਰਾਂਗੀਆਂ, ਤੁਸੀਂ ਜਨਾਨੀਆਂ ਬਣ ਕੇ ਘਰੀ ਬਹਿ ਜਾਓ। ਇਹ ਜਿਸ ਵੇਲੇ ਗੱਲ ਸੁਣੀ ਤਾਂ ਉਹਨਾਂ ਸਿੱਖਾਂ ਨੂੰ ਆਪਣੀ ਕਰਨੀ ਤੇ ਅਹਿਸਾਸ ਹੋਇਆ, ਮਾਤਾ ਭਾਗੋ ਜੀ ਝਬਾਲ ਦੇ ਰਹਿਣ ਵਾਲੇ ਭਾਈ ਮਹਾਂ ਸਿੰਘ ਜੀ ਦਾ ਖੂਨ ਉਬਲਿਆ ਬੋਲੀ ਸੁਣ ਕੇ ਝੱਟ ਤਿਆਰੀ ਕਰ ਲਈ, ਗਲਤੀ ਹੋ ਗਈ ਕੋਈ ਨੀ, ਖਿਮਾ ਲੈ ਲਵਾਂਗੇ। ਵਾਪਸ ਆਏ ਪਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੱਕ ਨਹੀਂ ਪੁੱਜ ਸਕੇ, ਰਾਹ ਵਿੱਚ ਹੀ ਪਤਾ ਲੱਗਾ ਸੈਨਾ ਚੜ ਕੇ ਜਾ ਰਹੀ ਹੈ, ਉੱਥੇ ਜੰਗ ਯੁੱਧ ਕਰਕੇ ਸ਼ਹੀਦੀਆਂ ਪਾਈਆਂ। ਮਾਤਾ ਭਾਗ ਕੌਰ ਜੀ ਉੱਤੇ ਸਤਿਗੁਰੂ ਦੀ ਬੜੀ ਬਖਸ਼ਿਸ਼ ਹੋਈ, ਫਿਰ ਸਾਰੀ ਉਮਰ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ। ਮਾਤਾ ਜੀ ਜਿਨ੍ਹਾਂ ਦਾ ਬੜਾ ਸੂਰਬੀਰ ਸਰੀਰ, ਜਦੋਂ ਖਦਰਾਣੇ ਦੀ ਢਾਬ ਤੇ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਦੇ ਆ ਕੇ ਮੂੰਹ ਪੂੰਝੇ, 40 ਸਿੰਘਾਂ ਦਾ ਦੀਦਾਰ ਕੀਤਾ ਜੋ ਸ਼ਹੀਦੀ ਜਾਮਾ ਪਹਿਨ ਚੁੱਕੇ ਸਨ, ਤੇ ਮਾਂ ਸਿੰਘ ਦੇ ਮੂੰਹ ਵਿੱਚ ਜਲ ਪਾ ਕੇ ਸਤਿਗੁਰੂ ਜੀ ਨੇ ਮੁੱਖ ਪੂੰਝਿਆ, ਅੱਖਾਂ ਉਗੜੀਆਂ। ਗੁਰਦੇਵ ਨੇ ਕਿਹਾ, ਮੰਗ ਕੀ ਮੰਗਦਾ ਹੈ, ਚਰਨਜੀਵੀ ਕਰ ਦਈਏ? ਨਹੀਂ ਸਤਿਗੁਰੂ, ਜਿਹੜਾ ਬਦਾਵਾ ਲਿਖ ਕੇ ਦੇ ਦਿੱਤਾ ਉਹ ਕਿਰਪਾ ਕਰਕੇ ਪਾੜ ਦਿਓ, ਟੁੱਟੀ ਗੰਢੋ। ਜੇ ਅਰਦਾਸ ਕੀਤੀ ਤਾਂ ਸਤਿਗੁਰੂ ਜੀ ਨੇ ਬਦਾਵਾ ਪਾੜ ਕੇ ਟੁੱਟੀ ਗੰਢੀ। ਟੁੱਟੀ ਗੰਢਣ ਦਾ ਅਰਥ ਹੈ ਗੁਰੂ ਦੀ ਸਿੱਖੀ ਧਾਰਨ ਕੀਤੀ ਸੀ, ਸਿਦਕ ਡੋਲ ਗਿਆ, ਹੁਣ ਸਿਦਕ ਕਾਇਮ ਹੋ ਗਿਆ। ਜਿਹੜੇ ਪੰਜ ਕਕਾਰ ਦੀ ਰਹਿਤ ਪਹਿਲਾਂ ਰੱਖਦੇ ਸਨ, ਹੁਣ ਰੱਖਣੋਂ ਛੱਡ ਦਿੱਤੀ ਹੈ। ਜਿਹੜੇ ਪਹਿਲਾਂ ਬਾਣੀ ਪੜ੍ਹਦੇ ਸਨ ਪਰ ਹੁਣ ਨਹੀਂ ਪੜ੍ਹਦੇ, ਅੱਗੇ ਸਤਸੰਗ ਵਿੱਚ ਆਉਂਦੇ ਸਨ ਹੁਣ ਨਹੀਂ ਆਉਂਦੇ, ਉਹਨਾਂ ਨੂੰ ਆਪਣੀ ਟੁੱਟੀ ਗੰਢਾ ਲੈਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੇ ਪਾਸ ਆ ਕੇ ਅਰਦਾਸ ਕਰਾਉਣੀ, ਵਜਰ ਪ੍ਰਹਿਤ ਹੋ ਗਈ ਹੋਵੇ ਤੇ ਦੁਬਾਰਾ ਅੰਮ੍ਰਿਤ ਛਕਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਦਿੰਦੇ ਹਨ, ਇੱਥੇ ਫਰਮਾਉਂਦੇ ਹਨ,
1: ਇਕਤ ਟੋਲ ਨਾ ਅੰਬੜਾ,
0: ਹੇ ਵਾਹਿਗੁਰੂ ਤੇਰੀਆਂ ਬੜੀਆਂ ਵਡਿਆਈਆਂ ਹਨ, ਤੇਰੀਆਂ ਬੜੀਆਂ ਰਹਿਮਤਾਂ ਹਨ, ਤੇਰੀ ਇੱਕ ਰਹਿਮਤ ਦਾ ਵੀ ਅਸੀਂ ਬਦਲਾ ਨਹੀਂ ਚੁਕਾ ਸਕਦੇ। ਜਿੰਨੇ ਸਰੀਰ ਦੇ ਰੋਮ ਨੇ ਓਨੀ ਵੇਰਾਂ ਵੀ ਸਰੀਰ ਧਾਰਨ ਕਰਕੇ ਸਾਰੀ ਉਮਰ ਕਲਗੀਆਂ ਵਾਲੇ ਸਤਿਗੁਰੂ ਤੇਰੇ ਗੁਣ ਗਾਉਂਦੇ ਰਹੀਏ, ਤਾਂ ਵੀ ਸਾਡੇ ਸਿਰ ਤੇ ਕਰਜ਼ਾ ਹੀ ਰਹੇਗਾ। ਤੂੰ ਸਾਡੇ ਤੋਂ ਆਪਣੇ ਚਾਰੇ ਲਾਲ ਕੁਰਬਾਨ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਛੋਟਾ ਛੋਟਾ ਪਰਿਵਾਰ ਘਰ ਵਿੱਚ ਛੱਡ ਕੇ ਬਾਬਾ ਸ੍ਰੀ ਚੰਦ ਲਖਮੀ ਦਾਸ ਤੇ ਜਗਤ ਜੀਵਾਂ ਦੇ ਉਧਾਰ ਵਾਸਤੇ ਚਾਰ ਉਦਾਸੀਆਂ ਦੇ ਰੂਪ ਅੰਦਰ ਸਮੂਹ ਜਗਤ ਨੂੰ ਸਤਨਾਮ ਦਾ ਮੰਤਰ ਜਪਾਇਆ, ਵਿਗੜੇ ਤਿਗੜਿਆਂ ਦੀ ਸੋਧ ਸੁਧਾਈ ਕਰਕੇ ਸਤਿਗੁਰੂ ਜੀ ਨੇ ਸੱਚ ਦੇ ਰਾਹ ਤੇ ਲਿਆਂਦਾ, ਪਖੰਡ ਨੂੰ ਛਾਨਣੀ ਛਾਨਣੀ ਕਰ ਦਿੱਤਾ। ਕਲ ਕੇਸਵ ਦੁੱਖ ਨਿਵਾਰਨ ਕੋ ਪਵ ਤਾਰਨ ਕੋ ਜਗ ਭੀਤਰ ਆਈ, ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ, ਤਜ ਭੋਗ ਰਮੇ ਹਰ ਮਾਹੇ, ਭਲੇ ਸਭ ਸੇਵਕ ਕੇ ਦੁੱਖ ਦੂਰ ਮਟਾਏ, ਕਰਨਾਨਦ ਨਾਨਕ ਕੇ ਪਦ ਮੰਜਲ, ਬੰਦਤ ਹੋ ਮਮ ਨੀਤ ਸਹਾਏ। ਹੇ ਸਤਿਗੁਰੂ, ਤੁਸੀਂ ਪੁਰਾਣੇ ਰਸਮੋ ਰਿਵਾਜ ਦੂਰ ਕਰ ਦਿੱਤੇ, ਵਰਤ ਰੱਖਣੇ ਹੋਰ ਕਈ ਤਰ੍ਹਾਂ ਦੇ ਪਖੰਡ ਕਰਨੇ ਇਨ੍ਹਾਂ ਵਹਿਮਾਂ ਵਿੱਚੋਂ ਕੱਢ ਕੇ ਨਾਮ ਜਪਣ ਦੇ ਰਾਹ ਤੇ ਲਿਆਂਦਾ ਹੈ।
1: ਸਤਿਗੁਰ ਬਾਣੇ ਤੇਰੇ ਨਾਮ ਜੀਓ,
0: ਸਤਿਗੁਰ ਬਾਣੇ ਤੇਰੇ ਜਾਉ ਜੀਓ। ਹੇ ਵਾਹਿਗੁਰੂ, ਮੈਂ ਹਮੇਸ਼ਾ ਹਮੇਸ਼ਾ ਆਪ ਤੋਂ ਕੁਰਬਾਨ ਜਾਂਦਾ ਹਾਂ।

0: ਪੱਥਰ ਘੜ ਘੜ ਕੇ ਪੱਥਰਾਂ ਦੇ ਮਕਾਨ ਮੇਰੇ ਰਹਿਣ ਲਈ ਬਣਾ ਦਿੱਤੇ।
1: ਇੰਨੀ ਟੋਲੀ ਭੁੱਲੀ ਅਸ
0: ਜਿਹੜੇ ਜਿਹੜੇ ਸੁੱਖ ਮੈਨੂੰ ਮਾਲਕ ਨੇ ਦਿੱਤੇ ਉਹਨਾਂ ਸੁਖਾਂ ਦੇ ਵਿੱਚ ਹੀ ਮੈਂ ਮਾਲਕ ਦਾ ਚੇਤਾ ਭੁੱਲ ਗਈ। ਜੋ ਸੁੱਖ ਵਡਿਆਈ ਐਸ਼ਵਰਜ ਵਾਹਿਗੁਰੂ ਨੇ ਦਿੱਤੀ ਉਸ ਸੁਖ ਐਸ਼ਵਰਜ ਦੇ ਵਿਚ ਪੈ ਕਰਕੇ ਵਾਹਿਗੁਰੂ ਦਾ ਚੇਤਾ ਭੁੱਲ ਗਿਆ।
1: ਜਿਸ ਕੰਤ ਨਾ ਬੈਠੀ ਪਾਸ ਜੀਓ
0: ਮੈਂ ਮਾਲਕ ਦੀ ਸੇਵਾ ਵਾਸਤੇ ਜਦੋਂ ਨਵੀਂ ਨਵੀਂ ਵਿਆਹੀ ਆਈ ਸਾਂ ਹਰ ਰੋਜ਼ ਉਸ ਦੇ ਚਰਨ ਦਬਾ ਕੇ ਸੇਵਾ ਕਰਕੇ ਸੁਣਦੀ ਸਾਂ ਹੁਣ ਕਦੀ ਇਸ਼ਨਾਨ ਕਰਵਾਉਣਾ ਪਾਣੀ ਦੇਣਾ ਵੀ ਭੁੱਲ ਗਿਆ। ਜਦੋਂ ਮੇਰੇ ਤੇ ਗਰੀਬੀ ਦੇ ਦਿਨ ਸਨ ਸਾਰੀ ਸਾਰੀ ਰਾਤ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਮੂੰਹ ਚ ਪਾਣੀ ਪਾਉਣਾ ਪਰ ਹੁਣ ਸੁੱਖ ਮਿਲ ਗਏ ਨੇ ਹੁਣ ਨਿਤਨੇਮ ਕਰਨਾ ਹੀ ਛੱਡ ਦਿੱਤਾ ਹੈ ਹੁਣ ਭਜਨ ਪਾਠ ਦਾ ਚੇਤਾ ਹੀ ਨਹੀਂ ਹੁਣ ਵਾਹਿਗੁਰੂ ਦੀ ਯਾਦ ਵਿਚ ਕਦੀ ਬੈਠੀ ਹੀ ਨਹੀਂ।
1: ਅੰਬਰ ਕੁੰਜਾਂ ਕੁਰਲੀਆਂ ਅੰਬਰ ਕੁੰਜਾਂ ਕੁਰਲੀਆਂ
0: ਅੰਬਰ ਮੈਣੇ ਆਕਾਸ਼ ਤੇ ਕੁੰਜਾਂ ਬੋਲ ਪਈਆਂ ਹਨ ਕੁੰਜਾਂ ਦਾ ਰੰਗ ਚਿੱਟਾ ਹੁੰਦਾ ਹੈ ਇਹ ਸਤਿਗੁਰੂ ਜੀ ਇਸ਼ਾਰਤਨ ਸਮਝਾ ਰਹੇ ਹਨ ਕੇ ਮਿੱਤਰਾ ਹੁਣ ਤੇ ਤੇਰੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਹਨ ਕੁੰਜਾਂ ਬੋਲ ਪਈਆਂ ਹਨ
1: ਬਾਗ ਬੈਠੇ ਆਏ ਜੀਓ
0: ਹੁਣ ਕਾਲੇ ਕਾਂ ਚਲੇ ਗਏ ਨੇ ਤੇ ਚਿੱਟੇ ਬਗਲੇ ਆ ਕੇ ਬਹਿ ਗਏ ਨੇ ਭਾਵ ਧੌਲੇ ਆ ਗਏ ਨੇ ਦਾੜੀ ਕਾਲੀ ਤੋਂ ਚਿੱਟੀ ਹੋ ਗਈ ਹੈ ਨਿਸ਼ਾਨੀ ਹੈ ਅਗਲੇ ਬੰਨੇ ਜਾਣ ਦੀ
1: ਚੱਲੀ ਸਾਹੁਰੇ
0: ਜਿਵੇਂ ਕਿਸੇ ਲੜਕੀ ਦਾ ਸਾਹਾ ਸੋਧਿਆ ਜਾਵੇ ਤੇ ਸਹੁਰਿਆਂ ਦੇ ਘਰ ਨੂੰ ਤੁਰ ਜਾਂਦੀ ਹੈ ਸਹੇਲੀਆਂ ਕਿੰਨਾ ਯਤਨ ਕਰਨ ਰੋਕ ਨਹੀਂ ਸਕਦੀਆਂ ਇਸੇ ਤਰ੍ਹਾਂ ਜਿਹੜੇ ਸਤਸੰਗੀ ਜਿਹੜੇ ਸੱਜਣਾ ਮਿੱਤਰਾਂ ਨਾਲ ਬਹਿ ਕੇ ਖਾਂਦਾ ਪੀਂਦਾ ਸੀ ਅੰਤ ਦਾ ਸਮਾਂ ਆ ਗਿਆ ਹੈ
1: ਅੱਗੇ ਜਾਏ ਜੀਓ
0: ਪਰ ਘਰ ਵਿਚ ਲਾਡਲੀ ਰਹੀ ਸਹੁਰਿਆਂ ਦੇ ਘਰ ਜਾ ਕੇ ਬਹਿਣਾ ਕਹਿਣਾ ਰਹਿਣਾ ਸਹਿਣਾ ਸਿੱਖਿਆ ਨਹੀਂ ਹੁਣ ਉੱਥੇ ਆਦਰ ਨਹੀਂ ਮਾਪ ਪਾਵੇਗੀ ਉੱਥੇ ਸੱਸ ਨੇ ਵੀ ਗਾਲਾਂ ਦੇਣੀਆਂ ਨੇ ਸਹੁਰੇ ਨੇ ਵੀ ਕਈ ਕਈ ਸਲੋਕ ਸੁਣਾਉਣੇ ਨੇ ਇਹ ਤੇ ਅਕਲ ਸਿੱਖ ਕੇ ਸਹੁਰਿਆਂ ਦੇ ਘਰ ਜਾਣਾ ਸੀ ਸਹੁਰਾ ਘਰ ਹੈ ਪ੍ਰਲੋਕ ਪੇਕਾ ਘਰ ਹੈ ਆਹ ਲੋਕ ਮਾਤ ਲੋਕ ਵਿਚ ਰਹਿ ਕੇ ਨਾਮ ਜਪਣਾ ਸੀ ਸਿੱਖੀ ਕਮਾਉਣੀ ਸੀ ਦਾਨ ਪੁੰਨ ਕਰਨਾ ਸੀ ਸੰਤਾਂ ਦਾ ਸਤਸੰਗ ਤੇ ਸੇਵਾ ਕਰਨੀ ਸੀ ਇਹ ਕੰਮ ਤੇ ਕੀਤਾ ਨੀ ਹੁਣ ਪ੍ਰਲੋਕ ਰੂਪੀ ਸਹੁਰੇ ਘਰ ਵਿਚ ਜਾ ਕੇ ਮਾਣ ਨਹੀਂ ਪਾਵੇਗੀ
1: ਸੁੱਤੀ ਸੁੱਤੀ ਚਾਲ ਥੀਆ
0: ਮੋਹ ਮਮਤਾ ਦੇ ਵਿਚ ਜੀਵ ਰੂਪੀ ਇਸਤਰੀ ਸੁੱਤੀ ਸੁੱਤੀ ਨੂੰ ਹੀ ਦਿਨ ਚੜ ਗਿਆ ਭਾਵ ਸਾਰੀ ਉਮਰ ਲੰਘ ਗਈ ਹੈ
1: ਵਾਟੜੀ ਆਸ ਜੀਓ
0: ਵਾਹਿਗੁਰੂ ਦੇ ਮਲਾਪ ਦਾ ਅਸਲੀ ਰਾਹ ਭੁੱਲ ਹੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਆਪਣੀ ਸਿਫਤ ਮੈਂ ਆਪ ਜੀ ਦੀ ਸਿਫਤ ਸਲਾਹ ਤੋਂ ਖਾਲੀ ਰਹੀ ਹਾਂ ਭਾਵ ਵਿਛੜੀ ਰਹੀ ਹਾਂ ਆਪ ਜੀ ਦੀ ਮਹਿਮਾ ਛੱਡ ਬੈਠੀ
1: ਹਾਂ
0: ਜਿਨ੍ਹਾਂ ਕੰਮਾਂ ਦੁਆਰਾ ਦੁੱਖ ਪ੍ਰਾਪਤ ਹੋਣੇ ਸੀ ਉਹਨਾਂ ਕਾਰਨਾਂ ਵਿਚ ਹੀ ਸਾਰੀ ਉਮਰ ਲੱਗੀ ਰਹੀ ਜਿਨ੍ਹਾਂ ਨੇ ਨਾਲ ਨਹੀਂ ਜਾਣਾ ਉਹਨਾਂ ਦੇ ਮੋਹ ਵਿਚ ਉਮਰ ਗਵਾ ਦਿੱਤੀ
1: ਗੁਣ ਮੈਂ ਸਭ ਅਵਗੁਣਾ
0: ਹੇ ਮਾਲਕਾ ਹੁਣ ਤੇਰੇ ਵਿਚ ਤੇਰੇ ਚਰਨਾਂ ਚ ਮੇਰੀ ਅਰਜ ਹੈ ਤੂੰ ਗੁਣਾਂ ਦਾ ਸਾਗਰ ਹੈ ਅਸੀਂ ਔਗਣਾਂ ਦੇ ਸਾਗਰ ਹਾਂ
1: ਇੱਕ ਨਾਨਕ ਕੀ ਅਰਦਾਸ ਜੀਓ
0: ਧੰਨ ਗੁਰੂ ਨਾਨਕ ਦੇਵ ਜੀ ਤਰਸ ਕਰਕੇ ਸਾਨੂੰ ਮਾਲਕ ਦੇ ਚਰਨਾਂ ਵਿਚ ਇਸ ਢੰਗ ਦੀ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ
1: ਸਭ ਰਾਤੀ ਸੁਹਾਗਣੀ
0: ਜਿਹੜੀ ਸੁਹਾਗਣੀ ਇਸਤਰੀ ਹੈ ਆਨੰਦ ਮਾਣਦੀ ਹੈ ਹਿਰਦੇ ਰੂਪੀ ਸੇਜਾ ਉੱਤੇ ਵਾਹਿਗੁਰੂ ਪਰਮੇਸ਼ਰ ਆ ਕੇ ਆਨੰਦ ਦਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮਾਲਕ ਵਸਿਆ ਹੈ ਉਹ ਆਨੰਦ ਜਿਹੜਾ ਸੁਹਾਗ ਰਾਤ ਦਾ ਪ੍ਰਾਪਤ ਹੁੰਦਾ ਹੈ ਉਹ ਵਾਹਿਗੁਰੂ ਦੇ ਮਲਾਪ ਦਾ ਆਨੰਦ ਮੈਨੂੰ ਵੀ
1: ਬਖਸ਼ਣੀ
0: ਤੁਸੀਂ ਸਾਰੀਆਂ ਅਵਸਥਾ ਰੂਪੀ ਰਾਤਾਂ ਆਪਣੇ ਬ੍ਰਹਮ ਗਿਆਨੀ ਤਤ ਵਿਦਿਆ ਨੂੰ ਦੇ ਦਿੱਤੀਆਂ ਹਨ
1: ਸੁਹਾਗਣ ਕਾਈ ਰਾਤ ਜੀਓ
0: ਮੈਨੂੰ ਵਿਛੜੀ ਹੋਈ ਨੂੰ ਮੈਨੂੰ ਛੁੱਟੜ ਨੂੰ ਵੀ ਇੱਕ ਰਾਤ ਪ੍ਰਾਪਤ ਹੋ ਜੇ ਮਾਲਕ ਨੇ ਮੈਨੂੰ ਨਿਕੰਮੀ ਜਾਣ ਕੇ ਛੱਡ ਹੀ ਦਿੱਤਾ ਹੈ ਪਰ ਮੈਂ ਮਾਲਕ ਦਾ ਆਖਿਆ ਨਹੀਂ ਮੰਨਿਆ ਅਜੇ ਵੀ ਸਮਾਂ ਹੈ ਜੇ ਮਾਲਕ ਦੀ ਸ਼ਰਨ ਵਿਚ ਆ ਜਾਵੇ ਮਾਲਕ ਨੂੰ ਦਇਆ ਆ ਜਾਂਦੀ ਜੇ ਗੁਰੂ ਦੀ ਸ਼ਰਨ ਵਿਚ ਸਿੱਖ ਆ ਜਾਵੇ ਤਾਂ ਸਤਿਗੁਰੂ ਜੀ ਵੀ ਗਲਵਕੜੀ ਵਿਚ ਲੈ ਕੇ ਲੋਕ ਪ੍ਰਲੋਕ ਸਵਾਰ ਦਿੰਦੇ ਹਨ ਗਰੀਬ ਨਵਾਜ ਪਾਤਸ਼ਾਹ ਰਹਿਮਤਾਂ ਕਰਨ ਅਸੀਂ ਗੁਰੂ ਨਾਲ ਜੁੜੀਏ ਮਨਮਤ ਦੇ ਤਿਆਗੀ ਤੇ ਗੁਰਮਤ ਦੇ ਧਾਰਨੀ ਬਣ ਕੇ ਜੀਵਨ ਯਾਤਰਾ ਨੂੰ ਸਫਲ ਬਣਾਈਏ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਤ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋਂ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ। ਸਤਿਗੁਰਾਂ ਦਾ ਫਰਮਾਨ ਹੈ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ ਯਾਰ

ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲੱਜ ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ

ਮਾਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਡਰੋਂ ਅਰ ਸਿਓਂ ਜਬ ਜਾਏ ਲਰੋਂ। ਇੱਕ ਅਕਾਲ ਪੁਰਖ ਤੋਂ ਸਿਵਾ ਮੈਂ ਕਿਸੇ ਤੋਂ ਡਰਦਾ ਨਹੀਂ। ਜ਼ੁਲਮ ਦੇ ਖਿਲਾਫ ਮੈਂ ਜਿਹੜਾ ਧਰਮ ਯੁੱਧ ਸ਼ੁਰੂ ਕੀਤਾ ਉਸ ਵਾਸਤੇ ਮੈਂ ਲੜਨਾ, ਮੈਂ ਡਰਨਾ ਨਹੀਂ। ਨਾ ਮੇਰਾ ਸਿੱਖ ਜ਼ੁਲਮ ਅੱਗੇ ਝੁਕਿਆ ਹੈ, ਨਾ ਝੁਕੇਗਾ। ਸਦੀਆਂ ਤੋਂ ਜ਼ੁਲਮ ਦੇ ਅੱਗੇ ਇਹ ਜਨਤਾ ਦੁਖੀ ਹੁੰਦੀ ਆਈ ਹੈ, ਪਰ ਮੈਂ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਦੁਖੀ ਜਨਤਾ ਨੂੰ ਮੁਕਤੀ ਦਿਵਾਣੀ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ, ਔਰ ਮੈਨੂੰ ਭਰੋਸਾ ਹੈ ਇਸ ਲੜਾਈ ਵਿੱਚ ਮੈਂ ਜਿੱਤ ਪ੍ਰਾਪਤ ਕਰਨੀ ਹੈ। ਕਿਉਂ? ਮੈਂ ਸੱਚ ਤੇ ਖਲੋਤਾ, ਸੱਚ ਵਾਸਤੇ ਲੜਦਾ, ਦੁਨੀਆਂ ਦਾ ਭਲਾ ਕਰਨ ਵਾਸਤੇ ਇਸ ਸੰਸਾਰ ਵਿੱਚ ਮੈਂ ਆਇਆ। ਐ ਦੁਨੀਆਂ ਦੇ ਲੋਕੋ, ਜਿਨ੍ਹੇ ਜ਼ੁਲਮ ਦੇ ਖਿਲਾਫ ਲੜਨਾ ਹੈ ਆਓ ਮੇਰੇ ਨਾਲ, ਆਓ ਮੈਂ ਤੁਹਾਨੂੰ ਦੱਸਾਂ ਕਿ ਮਰ ਕੇ ਕਿਸ ਤਰ੍ਹਾਂ ਜੀਵਨ ਲਈਦਾ ਹੈ।

ਭਗਵਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲਾ ਕੰਮ ਇੱਕ ਇਹੋ ਜਿਹੀ ਜਥੇਬੰਦੀ ਬਣਾਈ ਜਿਹਦੇ ਵਿੱਚ ਊਚ ਨੀਚ ਨੂੰ ਕੋਈ ਥਾਂ ਨਹੀਂ ਸੀ, ਕਿਉਂਕਿ ਹਿੰਦੁਸਤਾਨ ਦੇ ਲੋਕ ਊਚ ਨੀਚ ਨੂੰ ਬਹੁਤ ਮੰਨਦੇ ਸਨ।

ਆਪਸ ਵਿਚ ਲੜਦੇ ਰਹਿੰਦੇ ਸਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਫੈਸਲਾ ਕੀਤਾ, ਇਹੋ ਜਿਹਾ ਪੰਥ ਬਣਾਵਾਂਗਾ ਜਿਹਦਾ ਰੂਪ ਇੱਕ, ਜਿਹਦੀ ਵਿਚਾਰ ਇੱਕ, ਜਿਹਦਾ ਆਚਰਣ ਉੱਚਾ, ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ ਹੋਵੇਗਾ। ਅੰਮ੍ਰਿਤ ਤਿਆਰ ਕੀਤਾ, ਖਾਲਸਾ ਸਾਜਿਆ, ਜਿਨ੍ਹਾਂ ਵੀ ਅੰਮ੍ਰਿਤ ਛਕਿਆ ਉਹਨਾਂ ਨੂੰ ਇੱਕ ਗੱਲ ਕਹੀ, ਇਹ ਅੰਮ੍ਰਿਤ ਛਕਣ ਵਾਲੇ ਬੇਸ਼ੱਕ ਤੂੰ ਚਮਾਰ ਹੈ, ਨਾਈ ਹੈ, ਛੀਂਬਾ ਹੈ, ਜੱਟ ਹੈ, ਹਲਵਾਈ ਹੈ, ਤੂੰ ਕੋਈ ਵੀ ਹੈ, ਕਿਸੇ ਵੀ ਜਾਤ ਦਾ, ਤੂੰ ਅੰਮ੍ਰਿਤ ਛਕ ਲਿਆ, ਤੇਰੀ ਹੁਣ ਕੋਈ ਜਾਤ ਨਹੀਂ। ਇੱਕੋ ਵਰਗਾ ਰੂਪ ਦਿੱਤਾ ਔਰ ਹੁਕਮ ਕੀਤਾ ਕਿ ਜਿਨ੍ਹੇ ਜ਼ੁਲਮ ਦੇ ਖਿਲਾਫ਼ ਲੜਨਾ, ਜਾਤਾਂ ਪਾਤਾਂ ਤੋਂ ਉੱਤੇ ਉੱਠਣਾ, ਮਨੁੱਖਤਾ ਦੀ ਸੇਵਾ ਕਰਨੀ ਹੈ, ਆਓ ਮੇਰੇ ਨਾਲ ਖੜੇ ਹੋ ਜਾਓ, ਇੱਥੇ ਮਰ ਕੇ ਜੀਵਨ ਮਿਲਦਾ ਹੈ, ਇੱਜ਼ਤ ਗੁਆ ਕੇ ਜਿਉਣਾ ਉਹ ਜਿਉਣਾ ਨਹੀਂ। ਸਾਹਿਬਾਂ ਨੇ ਕਿਹਾ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕੁਛ ਖਾਏ। ਜਿਹੜੇ ਲੋਕ ਜ਼ੁਲਮ ਦੇ ਸਤਾਏ ਹੋਏ ਸਨ, ਜਾਤਾਂ ਪਾਤਾਂ ਤੋਂ ਦੁਖੀ ਸਨ, ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅੰਮ੍ਰਿਤ ਛਕਿਆ, ਸਿੰਘ ਸਜ ਗਏ। ਜਿਨ੍ਹਾਂ ਕਦੇ ਹੱਥ ਵਿਚ ਕਰਦ ਨਹੀਂ ਸੀ ਪਕੜੀ, ਉਹਨਾਂ ਕਿਰਪਾਨਾਂ ਬੰਦੂਕਾਂ ਪਕੜ ਲਈਆਂ ਔਰ ਉਹਨਾਂ ਜ਼ਾਲਮਾਂ ਦੇ ਅੱਗੇ

ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਚੰਗੀ ਨਾ ਲੱਗੀ। ਪਹਾੜੀ ਰਾਜੇ ਹੈਗੇ ਤਾਂ ਹਿੰਦੂ ਰਾਜੇ ਨੇ, ਉਨ੍ਹਾਂ ਨੂੰ ਚਾਹੀਦਾ ਸੀ ਕਿ ਗੁਰੂ ਸਾਹਿਬਾਂ ਦਾ ਸਾਥ ਦਿੰਦੇ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਹੁੰਦਾ, ਪਰ ਉਹ ਲੋਕ ਇੰਨੇ ਡਰਪੋਕ ਹੋ ਚੁੱਕੇ ਸਨ ਕਿ ਹਿੰਮਤ ਨਹੀਂ ਸੀ ਪੈਂਦੀ ਔਰੰਗਜ਼ੇਬ ਦੇ ਖਿਲਾਫ ਆਵਾਜ਼ ਉਠਾ ਸਕਦੇ। ਆਪਣੀਆਂ ਬਹੁ ਬੇਟੀਆਂ ਦੇ ਡੋਲੇ ਦੇ ਕੇ ਇਨ੍ਹਾਂ ਨੇ ਆਪਣੇ ਰਾਜ ਬਚਾਏ ਹੋਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਨ੍ਹਾਂ ਨੂੰ ਕਿਹਾ ਕਰਦੇ ਸਨ, ਜਿਉਣਾ ਹੈ ਅਣਖ ਨਾਲ ਜੀਓ, ਧਰਮ ਤੇ ਮਰ ਮਿਟ ਕੇ ਜੀਓ, ਧੀਆਂ ਦੇ ਡੋਲੇ ਦੇ ਕੇ ਰਾਜ ਬਚਾ ਕੇ ਜੀ ਰਹੇ ਹੋ, ਇਹ ਤੁਹਾਡਾ ਜਿਉਣਾ ਕੋਈ ਜਿਉਣਾ ਨਹੀਂ। ਕਈ ਪਹਾੜੀ ਰਾਜੇ ਗੁਰੂ ਸਾਹਿਬਾਂ ਦੀ ਇਸ ਗੱਲ ਨਾਲ ਸਹਿਮਤ ਸਨ, ਪਰ ਕਈ ਗੁਰੂ ਸਾਹਿਬਾਂ ਦੇ ਨਾਲ ਵੈਰ ਭਾਵਨਾ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਤਮ ਹੋ ਜਾਣ ਤਾਂ ਕਿ ਸਾਡੇ ਰਾਜ ਕਾਇਮ ਰਹਿਣ। ਗੁਰੂ ਸਾਹਿਬਾਂ ਨੇ ਬੜਾ ਕਿਹਾ, ਮੈਂ ਰਾਜ ਭਾਗ ਵਾਸਤੇ ਨਹੀਂ ਲੜਦਾ, ਮੈਂ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਲੜ ਰਿਹਾ, ਆਓ ਮੇਰੇ ਨਾਲ, ਅਸੀਂ ਸਾਰੇ ਰਲ ਕੇ ਜ਼ੁਲਮੀ ਰਾਜ ਨੂੰ ਖਤਮ ਕਰੀਏ। ਔਰ ਇੱਕ ਗੱਲ ਕਹਿ ਦਿਆਂ, ਗੁਰੂ ਸਾਹਿਬਾਂ ਦੀ ਲੜਾਈ ਨਾ ਮੁਸਲਮਾਨਾਂ ਦੇ ਖਿਲਾਫ ਸੀ, ਨਾ ਕਿਸੇ ਹੋਰ ਧਰਮ ਦੇ, ਉਨ੍ਹਾਂ ਦੀ ਲੜਾਈ ਸੀ ਜ਼ੁਲਮ ਦੇ ਖਿਲਾਫ। ਅਗਰ ਕਿਸੇ ਮਜ਼ਹਬ ਦੇ ਖਿਲਾਫ ਗੁਰੂ ਸਾਹਿਬ ਦੀ ਲੜਾਈ ਹੁੰਦੀ ਤਾਂ ਹਿੰਦੂ ਮੁਸਲਮਾਨ ਗੁਰੂ ਸਾਹਿਬਾਂ ਦੇ ਸ਼ਰਧਾਲੂ ਨਾ ਹੁੰਦੇ। ਗੁਰੂ ਸਾਹਿਬਾਂ ਦੇ ਨਾਲ ਗੁਰੂ ਸਾਹਿਬਾਂ ਦੇ ਸੇਵਕ ਬਣ ਕੇ ਹਿੰਦੂ ਮੁਸਲਮਾਨ ਸਾਰੇ ਰਲ ਕੇ ਜ਼ੁਲਮ ਦੇ ਖਿਲਾਫ ਲੜਦੇ ਸਨ, ਪਰ ਜਿਹੜੇ ਲੋਕ ਲਾਲਚੀ ਸਨ, ਖੁਦਗਰਜ਼ ਸਨ, ਉਹ ਲੋਕ ਗੁਰੂ ਸਾਹਿਬਾਂ ਦੇ ਕੱਟੜ ਵੈਰੀ ਬਣੇ ਹੋਏ ਸਨ। ਪਰ ਸਾਹਿਬ ਜੀ ਕਿਸੇ

ਗੁਰੂ ਸਾਹਿਬਾਂ ਦੀ ਵਧਦੀ ਹੋਈ ਤਾਕਤ ਨਾ ਔਰੰਗਜ਼ੇਬ ਨੂੰ ਚੰਗੀ ਲੱਗਦੀ ਸੀ ਨਾ ਪਹਾੜੀ ਰਾਜਿਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਦੁਨੀਆ ਨੂੰ ਏਕਤਾ, ਸਾਂਝੀਵਾਲਤਾ ਔਰ ਪਿਆਰ ਦਾ ਸੰਦੇਸ਼ ਦਿੱਤਾ, ਊਚ ਨੀਚ ਜਾਤ ਪਾਤ ਖਤਮ ਕੀਤੀ ਔਰ ਇੱਥੋਂ ਤੱਕ ਕਹਿ ਦਿੱਤਾ ਕੋਈ ਵੀ ਚਮਾਰ, ਕੋਈ ਵੀ ਛੀਂਬਾ, ਕੋਈ ਵੀ ਨੀਵੀਂ ਜਾਤ ਦਾ ਜੇ ਪੰਡਿਤ ਨਹੀਂ ਬਣ ਸਕਦਾ ਤਾਂ ਕੋਈ ਗੱਲ ਨਹੀਂ, ਕੋਈ ਵੀ ਨੀਵੀਂ ਜਾਤ ਦਾ ਅੰਮ੍ਰਿਤ ਛਕ ਲਵੇ ਉਹ ਖਾਲਸਾ ਬਣ ਸਕਦਾ ਤੇ ਖਾਲਸਾ ਮੇਰਾ ਰੂਪ ਹੈ, ਖਾਲਸੇ ਦੀ ਕੋਈ ਜਾਤ ਨਹੀਂ। ਇਹ ਮਹਾਨ ਦੇਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਸਿੱਖੀ ਸਰੂਪ ਦੇ ਕੇ ਆਪਣੇ ਵਰਗਾ ਬਣਾ ਲਿਆ। ਆਨੰਦਪੁਰ ਸਾਹਿਬ ਦੇ ਲਾਗੇ ਪਹਾੜੀ ਰਾਜੇ ਸਨ। ਇੱਕ ਵਾਰੀ ਪਹਾੜੀ ਰਾਜਿਆਂ ਵਿੱਚ ਅਜਮੇਰ ਚੰਦ ਬੜਾ ਤਾਕਤਵਰ ਰਾਜਾ ਸੀ। ਇਸ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਤਕਰੀਬਨ 700-800 ਸਿੰਘਾਂ ਦੀ ਫੌਜ ਹੈ, ਇਸ ਵੇਲੇ ਗੁਰੂ ਸਾਹਿਬ ਨੂੰ ਖਤਮ ਕਰਨਾ ਬੜਾ ਸੌਖਾ ਹੈ। ਅਜਮੇਰ ਚੰਦ ਨੇ ਸਲਾਹ ਕਰਕੇ ਇੱਕ ਚਿੱਠੀ ਗੁਰੂ ਸਾਹਿਬਾਂ ਨੂੰ ਲਿਖੀ, ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ਿਕਾਰ ਨਾ ਖੇਡੋ, ਰਣਜੀਤ ਨਗਾਰਾ ਨਾ ਵਜਾਓ, ਤੁਹਾਡੇ ਸਿੰਘ ਸਾਡੇ ਆਦਮੀਆਂ ਨੂੰ ਕਈ ਵਾਰੀ ਕੁੱਟ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਰੋਕੋ, ਨਹੀਂ ਤਾਂ ਫੇਰ ਸਾਨੂੰ ਲੜਾਈ ਕਰਨੀ ਪਵੇਗੀ। ਇੱਕ ਪਾਸੇ ਇਹ ਚਿੱਠੀ ਭੇਜੀ ਤੇ ਦੂਸਰੇ ਪਾਸੇ ਲੜਾਈ ਦੀ ਤਿਆਰੀ ਵੀ ਕਰ ਦਿੱਤੀ। ਇਹ ਚਿੱਠੀ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਪਹੁੰਚੀ ਤਾਂ ਸਾਹਿਬਾਂ ਨੇ ਜਵਾਬ ਲਿਖਿਆ, ਅਜਮੇਰ ਚੰਦ, ਸਾਨੂੰ ਪਰਮੇਸ਼ਰ ਨੇ ਇਸ ਦੁਨੀਆਂ ਵਿੱਚ ਭੇਜਿਆ ਹੈ ਸੰਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਵਾਸਤੇ। ਅਸੀਂ ਲੜਾਈ ਨਹੀਂ ਚਾਹੁੰਦੇ ਤੇ ਜਿਹੜੇ ਸਿੰਘ ਨੇ ਇਹ ਸ਼ੇਰ ਨੇ, ਜਦੋਂ ਸ਼ੇਰ ਨੂੰ ਕੋਈ ਤੰਗ ਕਰੇ ਤੇ ਫਿਰ ਸ਼ੇਰ ਉਹਨੂੰ ਸੋਧਣਾ ਵੀ ਜਾਣਦਾ। ਸਾਡੇ ਸਿੰਘ ਕਿਸੇ ਨੂੰ ਨਜਾਇਜ਼ ਕੁਛ ਨਹੀਂ ਕਰਦੇ, ਨਾ ਕੁਛ ਕਹਿੰਦੇ ਨੇ, ਪਰ ਜਦੋਂ ਕੋਈ ਉਹਨਾਂ ਨੂੰ ਛੇੜੇ ਤੇ ਫਿਰ ਉਹਨਾਂ ਨੂੰ ਉਹ ਸੋਧਣਾ ਵੀ ਜਾਣਦੇ ਨੇ। ਅਸੀਂ ਲੜਾਈ ਨਹੀਂ ਚਾਹੁੰਦੇ, ਪਰ ਤੁਹਾਡੀ ਇੱਛਾ ਜੇ ਲੜਾਈ ਦੀ ਹੈ, ਅਸੀਂ ਲੜਾਈ ਵਾਸਤੇ ਵੀ ਤਿਆਰ ਹਾਂ। ਇਹ ਚਿੱਠੀ ਗੁਰੂ ਸਾਹਿਬਾਂ ਦੀ ਜਦੋਂ ਪਹੁੰਚੀ ਉਸ ਵਕਤ ਤੱਕ ਅਜਮੇਰ ਚੰਦ ਆਪਣੇ ਹੋਰ ਸਾਥੀਆਂ ਨਾਲ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਚੁੱਕਾ ਸੀ। ਗੁਰੂ ਸਾਹਿਬਾਂ ਨੂੰ ਪਤਾ ਲੱਗ ਗਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਾਰ ਕੀਤੀ ਸ਼ਹਿਰ ਦੀ ਰੱਖਿਆ ਕੀਤੀ ਜਾਏ। 3-4 ਮੀਲ ਆਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਇੱਕ ਉੱਚੀ ਜਗ੍ਹਾ ਗੁਰੂ ਸਾਹਿਬਾਂ ਨੇ ਵੀ ਮੋਰਚੇਬੰਦੀ ਕਰ

ਗੁਰੂ ਸਾਹਿਬਾਂ ਤੋਂ ਜਾਨਾ ਵਾਰਨ ਵਾਲੇ ਪਿਆਰੇ ਸਿੰਘ, ਦੂਸਰੇ ਪਾਸੇ ਪਹਾੜੀ ਰਾਜਿਆਂ ਦੀ 10,000 ਕਰੀਬ ਦੀ ਫੌਜ। ਪਹਾੜੀ ਰਾਜਿਆਂ ਨੇ 3-4 ਹਜ਼ਾਰ ਫੌਜ ਪਿੱਛੇ ਛੱਡ ਦਿੱਤੀ, ਬਾਕੀ ਫੌਜ ਲੈ ਕੇ ਗੁਰੂ ਸਾਹਿਬਾਂ ਦੇ ਮੁਕਾਬਲੇ ਤੇ ਆ ਖਲੋਤੇ। ਸਿੰਘਾਂ ਦੀ ਮੋਰਚੇਬੰਦੀ ਕਰਕੇ ਗੁਰੂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ, ਮੋਰਚੇ ਵਿੱਚੋਂ ਕਿਸੇ ਨੇ ਬਾਹਰ ਨਿਕਲ ਕੇ ਲੜਨਾ ਨਹੀਂ, ਅਗਰ ਲੜਨਾ ਵੀ ਪਵੇ ਵਾਰ ਕਰਕੇ ਫਿਰ ਮੋਰਚੇ ਵਿੱਚ ਆ ਜਾਓ, ਅਗਰ ਦੁਸ਼ਮਣ ਹਾਰ ਕੇ ਭੱਜੇ ਤੇ ਭੱਜੇ ਦਾ ਪਿੱਛਾ ਨਹੀਂ ਕਰਨਾ ਜਦੋਂ ਤੱਕ ਸਾਡਾ ਹੁਕਮ ਨਾ ਆਵੇ। ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਤਨਖਾਹਾਂ ਲੈਣ ਵਾਲੇ ਉਹ ਸਿਪਾਹੀ ਜਿਨ੍ਹਾਂ ਜਾਨਾਂ ਵੀ ਬਚਾਣੀਆਂ ਨੇ, ਇੱਕ ਪਾਸੇ ਉਹ ਸਿੰਘ ਜਿਨ੍ਹਾਂ ਗੁਰੂ ਦੇ ਚਰਨਾਂ ਤੋਂ ਜਾਨਾਂ ਵਾਰਨੀਆਂ ਨੇ, ਧਰਮ ਵਾਸਤੇ ਲੜਨਾ ਹੈ, ਦੁਨੀਆਂ ਦੇ ਭਲੇ ਵਾਸਤੇ ਲੜਨਾ ਹੈ। ਲੜਾਈ ਐਸੀ ਸ਼ੁਰੂ ਹੋਈ, ਤੀਰਾਂ ਗੋਲੀਆਂ ਦੀ ਜਿਵੇਂ ਬਰਸਾਤ ਸ਼ੁਰੂ ਹੋ ਗਈ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਹਰ ਪਾਸੇ ਹਾਹਾਕਾਰ ਮਚ ਗਿਆ। ਰਾਜਿਆਂ ਦੀ ਫੌਜ ਰੜੇ ਮੈਦਾਨ ਸੀ, ਇਨ੍ਹਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ, ਸਿੰਘ ਮੋਰਚੇ ਵਿਚ ਸਨ, ਇਸ ਕਰਕੇ ਇਨ੍ਹਾਂ ਦਾ ਬਚਾਅ ਹੈ। ਰਾਜਿਆਂ ਨੇ ਸਲਾਹ ਕੀਤੀ, ਇਸ ਤਰ੍ਹਾਂ ਤੇ ਸਾਡੇ ਸਾਰੇ ਸਿਪਾਹੀ ਮਾਰੇ ਜਾਣਗੇ, ਕਿਉਂ ਨਾ ਮੋਰਚਿਆਂ ਤੇ ਜਾ ਪਈਏ। ਤਗੜਾ ਹੱਲਾ ਕਰਕੇ ਇਹ ਰਾਜੇ ਆਪਣੀ ਫੌਜ ਲੈ ਕੇ ਸਿੰਘਾਂ ਦੇ ਮੋਰਚਿਆਂ ਤੇ ਜਾ ਪਏ। ਉਧਰ ਗੁਰੂ ਸਾਹਿਬਾਂ ਦਾ ਹੁਕਮ ਆਇਆ, ਕਿਸੇ ਨੇ ਮੋਰਚੇ ਵਿੱਚੋਂ ਬਾਹਰ ਨਹੀਂ ਨਿਕਲ। ਕਮਸਾਨ ਦਾ ਯੁੱਧ ਮਚਿਆ, ਸਿੰਘ ਮੋਰਚੇ ਵਿੱਚੋਂ ਨਿਕਲਦੇ ਨੇ, ਵਾਰ ਕਰਦੇ ਨੇ, ਫਿਰ ਮੋਰਚੇ ਵਿੱਚ ਜਾ ਵੜਦੇ ਨੇ ਤੇ ਰਾਜਿਆਂ ਦਾ ਨੁਕਸਾਨ ਬਹੁਤ ਆਉਣ ਲੱਗ ਪਿਆ। ਰਾਜਿਆਂ ਦੀ ਸੈਨਾ ਇਕਦਮ ਮੋਰਚਿਆਂ ਤੇ ਆ ਪਈ ਤਾਂ ਸਿੰਘ ਮੋਰਚਿਆਂ ਵਿੱਚੋਂ ਬਾਹਰ ਨਿਕਲ ਆਏ। ਉਹ ਹੱਥ ਦਿਖਾਏ ਕਿ ਰਾਜਿਆਂ ਦੇ ਪੈਰ ਪਿੱਛੇ ਪੈਣ ਲੱਗ ਪਏ। ਉਧਰ ਸਾਹਿਬਾਂ ਦਾ ਹੁਕਮ ਆਇਆ ਕਿ ਕਿਸੇ ਨੇ ਭੱਜੀ ਹੋਈ ਫੌਜ ਦਾ ਪਿੱਛਾ ਨਹੀਂ ਕਰਨਾ, ਤੇ ਸਿੰਘਾਂ ਨੇ ਐਸੀ ਮਾਰ ਮਾਰੀ ਕਿ ਰਾਜਿਆਂ ਨੂੰ ਬਚੀ ਹੋਈ ਸਿਪਾਹੀ ਲੈ ਕੇ ਪਿਛਾ ਭੱਜਣਾ ਪਿਆ। ਪਰ ਜਿਹੜੇ ਸਿੰਘ ਸਨ, ਜਿੱਤ ਦੀ ਖੁਸ਼ੀ ਵਿੱਚ ਅੱਜ ਪਹਿਲੀ ਵਾਰੀ ਗੁਰੂ ਦਾ ਹੁਕਮ ਭੁੱਲ ਕੇ ਅਣਸੁਣਿਆ ਕਰਕੇ ਭੱਜੀ ਜਾਂਦੀ ਫੌਜ ਦੇ ਪਿੱਛੇ ਭੱਜ ਪਏ ਕਿ ਅੱਜ ਇਹਨਾਂ ਨੂੰ ਘਰੋ ਘਰੀ ਪਹੁੰਚਾ ਕੇ

ਰਾਜਿਆਂ ਦੀ ਫੌਜ ਵਾਪਸ ਭੱਜ ਪਈ। ਡਰ ਕੇ ਸਿੰਘ ਵੀ ਇਨ੍ਹਾਂ ਦੇ ਪਿੱਛੇ ਭੱਜ ਪਏ। ਦੋ ਤਿੰਨ ਮੀਲ ਦੁਸ਼ਮਣ ਦੀ ਫੌਜ ਨੂੰ ਸਿੰਘ ਭਜਾਉਂਦੇ ਰਹੇ। ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ, ਅੱਜ ਪਹਿਲੀ ਵਾਰੀ ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿਚ ਮੇਰਾ ਕਹਿਣਾ ਨਹੀਂ ਮੰਨਿਆ। ਜੇ ਮੈਂ ਇਨ੍ਹਾਂ ਦੇ ਪਿੱਛੇ ਨਹੀਂ ਜਾਂਦਾ ਇਨ੍ਹਾਂ ਦਾ ਬਹੁਤ ਨੁਕਸਾਨ ਹੋਵੇਗਾ, ਤੇ ਜੇ ਮੈਂ ਪਿੱਛੇ ਚਲਾ ਜਾਣਾ ਇਨ੍ਹਾਂ ਦਾ ਆਚਰਣ ਡਿੱਗ ਪਵੇਗਾ, ਇਨ੍ਹਾਂ ਦੀ ਵਿਚਾਰਧਾਰਾ ਕਮਜ਼ੋਰ ਹੋ ਜਾਏਗੀ। ਜਦੋਂ ਮਰਜ਼ੀ ਜਿੱਧਰ ਮਰਜ਼ੀ ਤੁਰ ਪਿਆ ਕਰਨਗੇ ਕਿ ਗੁਰੂ ਨੂੰ ਤੇ ਪਿੱਛੇ ਆ ਹੀ ਜਾਣ। ਅੱਜ ਭਾਵੇਂ ਨੁਕਸਾਨ ਹੋਵੇ ਪਰ ਇਨ੍ਹਾਂ ਨੂੰ ਸਿੱਖਿਆ ਦੇਣੀ ਹੈ।

ਚੜ੍ਹਦੀ ਕਲਾ ਵਿਚ ਰਹੀਏ, ਅਣਖ ਨਾਲ ਜੀਵੀਏ, ਤਾਂ ਕਿ ਦੁਨੀਆਂ ਵਿਚ ਆਇਆ ਸਾਡਾ ਸਫਲਾ ਹੋਵੇ। ਸਾਹਿਬਾਂ ਨੇ ਕਿਹਾ ਕਿ ਮੈਂ ਆਪ ਵੀ ਉਸ ਪਰਮੇਸ਼ਰ ਦਾ ਭੇਜਿਆ ਹੋਇਆ ਆਇਆ ਹਾਂ, ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹਾਂ ਗੁਣ ਤੋਈ ਉਚਰੋ, ਜਬ ਆਪ ਕੀ ਔਦ ਨਿਦਾਨ ਬਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਮੈਂ ਲੜਨਾ ਹੈ ਜ਼ੁਲਮ ਦੇ ਖਿਲਾਫ਼, ਔਰ ਮੇਰਾ ਸਿੱਖ ਹਮੇਸ਼ਾ

तिस गुर को सद करी नमस्कार, तिस गुर को सद जान

ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ। ਤੁਖਾਰੀ ਸ਼ੰਤ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਵਣ ਸਰਸਮਣਾ ਘਣਵਰ ਸੈਰਤ ਆਏ, ਮੈਂ ਮਨ ਤਨ ਸਹ ਭਾਵੈ ਪਿਰ ਪਰਦੇਸ ਸਦਾਏ। ਪਿਰ ਘਰ ਨਹੀਂ ਆਵੈ ਮਰੀਐ ਹਾਵੈ, ਦਾਮਨ ਚਮਕ ਡਰਾਏ। ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ। ਹਰ ਬਿਨ ਨੀਂਦ ਭੁੱਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਨਾਨਕ ਸਾ ਸੁਹਾਗਣ ਕੰਤੀ, ਪਿਰ ਕੈ ਅੰਕ ਸਮਾਏ।

ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਚਰਨਾਂ ਵਿੱਚੋਂ ਹਰੀ ਦਾ ਜਸ ਮੰਗੋ, ਨਾਮ ਦੀ ਦਾਤ ਮੰਗੋ, ਕਿਉਂਕਿ ਦੁਨਿਆਵੀ ਪਦਾਰਥ ਮੰਗਾਂਗੇ, ਰਾਜ ਭਾਗ ਧਨ ਦੌਲਤ ਧੀਆਂ ਪੁੱਤਰ ਮਹਿਲ ਮਾੜੀਆਂ, ਉਹ ਇੱਕ ਦਿਨ ਸਭ ਕੁਛ ਇੱਥੇ ਰਹਿ ਜਾਏਗਾ। ਜਿਨ੍ਹਾਂ ਨੇ ਹਰੀ ਦਾ ਜਸ ਮੰਗ ਲਿਆ ਗੁਰੂ ਕੋਲੋਂ, ਹਰੀ ਦਾ ਜਸ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਜਦੋਂ ਤੂੰ ਜਾਏਗਾ ਤੇਰੇ ਨਾਲ ਹੋਵੇਗਾ। ਇਹ ਤੇਰਾ ਸੱਚਾ ਸਾਥੀ ਹੈ, ਸੱਚਾ ਮਿੱਤਰ ਹੈ ਤੇਰਾ। ਜਿਹੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਖਿਨ ਵਿੱਚ ਤੇਰਾ ਛੁਟਕਾਰਾ ਹੋ ਜਾਏਗਾ ਜੇ ਹਰੀ ਦਾ ਜਸ ਤੇਰੇ ਪੱਲੇ ਹੋਵੇਗਾ। ਇਸ ਲਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮੰਗਣਾ ਮੰਗਣ ਨੀਕਾ। ਸਾਰੀ 84 ਲੱਖ ਜੂਨ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਹੀ ਮੰਗ ਰਹੇ ਹਨ ਤੇ ਗੁਰੂ ਦੇ ਵੀ ਰਿਹਾ। ਪਰ ਸਾਰੀਆਂ ਮੰਗਾਂ ਵਿੱਚੋਂ ਉੱਤਮ ਮੰਗ ਕੀ ਹੈ? ਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ, ਗੁਰੂ ਦਾ ਜਸ ਮੰਗਣਾ। ਕਿਉਂਕਿ ਜਿਨ੍ਹਾਂ ਨੂੰ ਜਸ ਮਿਲ ਗਿਆ ਗੁਰੂ ਦਾ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਸਿਮਰਨ ਪ੍ਰਾਪਤ ਹੋ ਗਿਆ, ਉਸ ਈਸ਼ਵਰ ਦਾ ਨਾਮ ਮਿਲ ਗਿਆ। ਇਸ ਲਈ ਸਾਨੂੰ ਗੁਰੂ

ਤਾਂ ਹਰੀ ਦਾ ਜਸ ਮੰਗ, ਤੇ ਜੇ ਤਿਆਗ ਕਰਨਾ ਚਾਹੁੰਦੇ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰ ਦੇ। ਜੇ ਇਸ ਜਗਤ ਤੋਂ ਖਟ ਕੇ ਜਾਣਾ ਚਾਹੁੰਦੇ ਤਾਂ ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਸ ਲਈ ਉੱਤਮ ਮੰਗ ਮੰਗ ਵਾਹਿਗੁਰੂ ਦੇ ਚਰਨਾਂ।

ਤੇਰੀ ਕਮਾਈ ਨੂੰ ਫੁੱਲ ਲੱਗ ਜਾਣਗੇ, ਤੇ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਮਾਲਕ ਨੂੰ ਧਿਆਵੇਂਗਾ ਤਾਂ ਫਿਰ ਤੇਰੀ ਕਮਾਈ ਨੂੰ ਫਲ ਲੱਗ ਜਾਣਗੇ। ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ, ਜੋ ਜਾਗਣ ਲਹਿਣ ਸੇ ਸਾਈਂ ਕੰਨੋ ਦਾਤ। ਇਹ ਦਾਤ ਉਹਨਾਂ ਨੂੰ ਵੀ ਮਿਲਦੀ ਹੈ ਭਾਈ ਜੋ ਨੀਂਦਰ ਦਾ ਤਿਆਗ ਕਰਦੇ ਹਨ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਭਾਈ, ਜਾਗਦੇ ਤਾਂ ਹੋਰ ਵੀ ਕਈ ਹਨ, ਚੋਰ ਵੀ ਜਾਗ ਰਿਹਾ, ਕਲੱਬਾਂ ਵਿੱਚ ਬੈਠੇ ਹੋਏ ਪਿਆਲੇ ਪੀ ਰਹੇ ਹਨ ਸਾਕਤ ਪੁਰਸ਼ ਵੀ, ਉਹ ਵੀ ਜਾਗ ਰਹੇ ਹਨ। ਹਾਸਪੀਟਲਾਂ ਵਿੱਚ ਹਾਏ ਹਾਏ ਕਰਦੇ ਮਰੀਜ਼ ਵੀ ਜਾਗ ਰਹੇ ਹਨ, ਭੋਗੀ ਵੀ ਜਾਗ ਰਿਹਾ ਨਰਕਾਂ ਦਾ ਅਧਿਕਾਰੀ ਬਣਨ ਲਈ, ਉਹ ਵੀ ਰਾਤਾਂ ਜਾਗ ਕੇ ਭੋਗ ਵਿਲਾਸ ਕੁਕਰਮ ਕਰ ਰਿਹਾ। ਪਰ ਹਜ਼ੂਰ ਕਹਿੰਦੇ ਨੇ ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਹੈ ਜੇ ਤੂੰ ਪ੍ਰਭੂ ਭਗਤੀ ਕਰੇ, ਜੇ ਉਸ ਮਾਲਕ ਦਾ ਨਾਮ ਜਪੇ, ਜੇ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਜਾਗਣਾ ਜਾਗਣ ਨੀਕਾ, ਸਾਰਿਆਂ ਜਾਗਣਾ ਵਿੱਚੋਂ ਉੱਤਮ ਜਾਗਣ ਕਿਹੜਾ ਹੈ? ਹਰ ਕੀਰਤਨ ਮੈਂ ਜਾਗਣਾ, ਜਾਗਰਣ ਕਰਨਾ ਹੈ ਉਸ ਮਾਲਕ ਦੀ ਭਾਈ, ਸਿਫਤ ਸਲਾਹ ਕਰ, ਉਹਦੇ ਗੁਣ ਗਾ, ਉਹਦਾ ਕੀਰਤਨ ਕਰੇਗਾ, ਤੇਰਾ ਲੋਕ ਪਰਲੋਕ

ਕੋਈ ਕਿਸੇ ਕੰਮ ਵਿੱਚ ਲੱਗਿਆ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰ ਰਹੇ ਹਨ, ਭਾਈ ਜੇ ਲੱਗਣਾ ਚਾਹੁੰਦਾ ਤਾਂ ਗੁਰੂ ਦੇ ਚਰਨੀ ਲੱਗ। ਗੁਰੂ ਦੇ ਚਰਨਾਂ ਨਾਲ ਜੁੜ ਜਾਵੇਗਾ, ਹੋਰ ਸਾਰੀਆਂ ਚੰਗਿਆਈਆਂ ਆਪੇ ਤੇਰੇ ਪਾਸ ਚੱਲ ਕੇ ਆ ਜਾਣਗੀਆਂ। ਤੇ ਜੇ ਗੁਰੂ ਦੇ ਚਰਨਾਂ ਤੋਂ ਤੂੰ ਵਿਛੜ ਗਿਆ, ਭਟਕ ਗਿਆ, ਤਾਂ ਫਿਰ ਤੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਵੇਗਾ। ਜਦੋਂ ਕੋਈ ਗੁਰੂ ਦੇ ਚਰਨਾਂ ਤੋਂ ਬੇਮੁਖ ਹੋ ਜਾਂਦਾ, ਉਹਦੀ ਹਾਲਤ ਹੋ ਜਾਂਦੀ ਹੈ ਜਿਸ ਤਰ੍ਹਾਂ ਅੱਕ ਦਾ ਤੂੰਬਾ ਅੱਕ ਦੇ ਨਾਲੋਂ ਵਿਛੜਿਆ ਤੇ ਫਿਰ ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ, ਕਿਤੇ ਟਿਕਦਾ ਨਹੀਂ, ਜਿੱਧਰ ਦੀ ਹਵਾ ਹੈ ਉਧਰ ਹੀ ਭੱਜਿਆ ਫਿਰਦਾ। ਇਸ ਤਰ੍ਹਾਂ ਮਨ ਅਸ਼ਾਂਤ ਔਰ ਦੁਖੀ ਹੋ ਜਾਂਦਾ ਜਿਹੜੇ ਗੁਰੂ ਨਾਲੋਂ ਟੁੱਟ

ਨਾਮ ਮੰਗਣ ਦੀ ਵੀ ਪ੍ਰੇਰਨਾ ਉਸ ਹਿਰਦੇ ਵਿੱਚ ਹੁੰਦੀ ਹੈ ਜਿਸ ਮਨੁੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦੇ ਹਨ। ਨਹੀਂ ਤੇ ਕਈ ਵਾਰਾਂ ਮਨੁੱਖ ਮੰਗੀ ਹੀ ਜਾਂਦਾ ਹੈ ਗੁਰੂ ਕੋਲੋਂ। ਜੇ ਕੋਈ ਵਸਤੂ ਨਹੀਂ ਮਿਲਦੀ ਤਾਂ ਕਈ ਵਾਰਾਂ ਗੁਰੂ ਨਾਲ ਵੀ ਨਾਰਾਜ਼ ਹੋ ਜਾਂਦਾ ਹੈ, ਬਈ ਪਤਾ ਨਹੀਂ ਗੁਰੂ ਨੇ ਕਿਉਂ ਨਹੀਂ ਦਿੱਤੀ। ਪਰ ਇਸ ਨੂੰ ਇਹ ਨਹੀਂ ਪਤਾ ਜਿਹੜੀ ਵਸਤੂ ਨਹੀਂ ਦਿੱਤੀ ਹੋ ਸਕਦਾ ਤੇਰੇ ਲਈ ਦੁਖਦਾਈ ਹੋਵੇ, ਤੇਰੇ ਲਈ ਨਰਕ ਦਾ ਕਾਰਨ ਹੋਵੇ। ਮਨੁੱਖ ਕਈ ਵਾਰਾਂ ਦਾਤਾਂ ਪਾਈ ਜਾਂਦਾ ਹੈ ਗੁਰੂ ਤੋਂ, ਜਦੋਂ ਕੋਈ ਨਹੀਂ ਮਿਲਦੀ ਤਾਂ ਫਿਰ ਗੁਰੂ ਵੱਲੋਂ ਮੁੱਖ ਮੋੜ ਲੈਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜਾ ਸੁੰਦਰ ਖਿਆਲ ਦੇ ਰਹੇ ਹਨ ਕਿ ਦਸ ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਵੀ ਖੋਟ ਗਵਾਵੈ, ਇੱਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ। ਹਜ਼ੂਰ ਕਹਿੰਦੇ ਨੇ ਓਏ ਮੂਰਖਾ, ਜਿਹੜੀਆਂ ਵਸਤੂਆਂ ਤੈਨ ਗੁਰੂ ਨੇ ਦਿੱਤੀਆਂ ਹਨ ਉਹਨਾਂ ਦਾ ਤਾਂ ਤੂੰ ਸ਼ੁਕਰਾਨਾ ਨਹੀਂ ਕੀਤਾ, ਜਿਹੜੀ ਇੱਕ ਨਹੀਂ ਦਿੱਤੀ ਤੇ ਤੂੰ ਗੁਰੂ ਵੱਲੋਂ ਮੁੱਖ ਮੋੜ ਬੈਠਾ, ਤੇ ਜਿਹੜੀ ਮੰਗ ਰਿਹਾ ਉਹ ਵੀ ਗੁਰੂ ਨਾ ਦੇਵੇ ਤੇ ਜਿਹੜੀਆਂ ਤੈਨੂੰ ਦਿੱਤੀਆਂ ਹੋਈਆਂ ਨੇ ਉਹ ਵੀ ਮੋੜ ਲਵੇ ਤਾਂ ਦੱਸ ਤੂੰ ਕੀ ਕਰ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਐਸਾ ਨਾ ਹੋਵੇ ਕਿ ਤੂੰ ਗੁਰੂ ਨਾਲੋਂ ਟੁੱਟ ਜਾਵੇਂ। ਗੁਰੂ ਨੂੰ ਪਤਾ ਹੈ ਕਦੋਂ ਕਿਹੜੀ ਦਾਤ ਤੇਰੀ ਝੋਲੀ ਵਿੱਚ ਪਾਉਣੀ ਹੈ। ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੋ, ਨਾਮ ਦੀ ਦਾਤ ਮੰਗਦਾ ਰਹੋ, ਜਿੱਥੇ ਨਾਮ ਆ ਜਾਏਗਾ ਉੱਥੇ ਸਭ ਕੁਛ ਆ ਗਿਆ, ਜਿੱਥੇ ਨਾਮ ਨਹੀਂ ਹੈ ਨਾਮ ਤੋਂ ਬਿਨਾਂ ਹੋਰ ਸਾਰੀਆਂ ਦਾਤਾਂ ਨਰਕ ਬਣ ਜਾਂਦੀਆਂ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਭਾਗਨਾ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਭਾਈ, ਇਹ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਸਾਰੀਆਂ ਮੰਗਾਂ ਤੋਂ ਉੱਤਮ ਮੰਗ ਗੁਰੂ ਕਾ ਨਾਮ ਹੈ, ਈਸ਼ਵਰ ਭਗਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਫਤ ਸਲਾਹ।

ਗੁਰੂ ਦਾ ਦਰ ਨਹੀਂ ਛੱਡਦੇ, ਹਰ ਵੇਲੇ ਗੁਰੂ ਦੇ ਨਿਰਮਲ ਭਾਉ ਵਿੱਚ ਰਹਿ ਕੇ ਉਹਦਾ ਨਾਮ ਜਪ ਕੇ ਪਰਉਪਕਾਰ ਕਰਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਆਪਣਾ ਜੀਵਨ ਬਸਰ ਕਰਦੇ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾ ਕੇ ਮਸਤਕ ਭਾਗਨਾ, ਏਡੀ ਚੰਗੀ ਗੱਲ ਉਹਦੇ ਹੀ ਹਿਰਦੇ ਵਿੱਚੋਂ ਉਪਜ ਸਕਦੀ ਹੈ ਨਾ, ਜਿਸ ਹਿਰਦੇ ਤੇ ਆਪ ਵਾਹਿਗੁਰੂ ਬੈਠਾ ਹੋਵੇ, ਆਪ ਗੁਰੂ ਕਿਰਪਾ ਕਰੇ, ਆਪ ਪ੍ਰੇਰਨਾ ਕਰੇ, ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਦੇ ਬਣ ਗਏ ਹਨ, ਫਿਰ ਗੁਰੂ ਉਹਨਾਂ ਨੂੰ ਜਿਵੇਂ ਚਲਾਉਂਦਾ, ਜਿਵੇਂ ਤੋਰਦਾ, ਜਿਵੇਂ ਕੰਮ ਕਰਾਉਂਦਾ, ਉਹ ਪਰਉਪਕਾਰ ਹੀ ਹੁੰਦੇ ਹਨ, ਭਲਾ ਹੀ ਹੁੰਦਾ। ਹਜ਼ੂਰ ਕਹਿੰਦੇ ਹਨ, ਤੂੰ ਮਨ ਦੇ ਮਗਰ ਜੋ ਲੱਗਿਆ ਫਿਰਦਾ, ਦੁੱਖ ਭੋਗ ਰਿਹਾ, ਜਸ ਅਪਜਸ ਵਿੱਚ ਹੋ ਕੇ ਦੁਖੀ ਹੋ ਰਿਹਾ, ਤੂੰ ਕਿਉਂ ਨਹੀਂ ਇਹ ਮਨ ਗੁਰੂ ਦੇ ਅਰਪਣ ਕਰ ਦਿੰਦਾ? ਤੇ ਜੇ ਗੁਰੂ ਨੂੰ ਮਨ ਅਰਪਣ ਕਰ ਦੇਵੇਗਾ ਤਾਂ ਹੁਣ ਤੇਰਾ ਮਾਲਕ ਗੁਰੂ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਜ਼ਮੀਨ ਬੈ ਕਰ ਦੇ, ਤੇ ਜੇ ਜ਼ਮੀਨ ਬੈ ਕਰ ਦਿੱਤੀ, ਰਜਿਸਟਰੀ ਕਰ ਦਿੱਤੀ, ਹੁਣ ਉਪਜ ਹੋਵੇ ਨਾ ਹੋਵੇ, ਹਾਣ ਹੋਵੇ ਲਾਭ ਹੋਵੇ, ਹੁਣ ਤੈਨੂੰ ਕਾਹਦੀ ਚਿੰਤਾ ਹੈ? ਹੁਣ ਚਿੰਤਾ ਗੁਰੂ ਨੂੰ ਹੈ, ਤੂੰ ਤਾਂ ਬੈ ਕਰ ਚੁੱਕਿਆ। ਇਹ ਤਨ ਵੇਚੀ ਬੈ ਕਰੀ, ਆਪਣਾ ਮਨ ਬੈ ਕਰ ਦੇ, ਗੁਰੂ ਦੇ ਅਰਪਣ ਕਰ ਦੇ, ਤੇ ਫਿਰ ਗੁਰੂ ਜੋ ਕਰਾਵੇਗਾ ਉਹ ਭਲਾ ਹੀ ਹੋਵੇਗਾ, ਗੁਰੂ ਜੋ ਕਰਾਏਗਾ ਪਰਉਪਕਾਰ ਹੀ ਹੋਵੇਗਾ। ਤੇ ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਨਹੀਂ ਕੀਤਾ, ਉਹ ਮਨ ਦੇ ਮਗਰ ਲੱਗ ਕੇ ਹਰ ਵੇਲੇ ਦੁਖੀ ਹਨ। ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਸਿਰ ਤੇ ਹੰਕਾਰ ਦੀ ਪੰਡ ਹੋਵੇ, ਮਸੂਲੀਆ ਮਸੂਲ ਲਏ ਬਿਨਾ ਅੱਗੇ ਲੰਘਣ ਨਹੀਂ ਦਿੰਦਾ। ਤੇ ਜੇ ਪੋਟ ਹੀ ਤੇਰੇ ਸਿਰ ਤੇ ਨਾ ਰਹੀ, ਉਹ ਪੋਟ ਤੂੰ ਗੁਰੂ ਦੇ ਅਰਪਣ ਕਰ ਦਿੱਤੀ, ਤਾਂ ਹੁਣ ਲੰਘ ਜਾ, ਤੇਰੇ ਕੋਲੋਂ ਕੋਈ ਲੇਖਾ ਨਹੀਂ ਪੁੱਛ ਰਿਹਾ। ਆ ਸਿਰ ਤੇ ਪੋਟਲੀ ਚੁੱਕੀ ਹੋਵੇ, ਮਸੂਲੀਆ ਮਸੂਲ ਲਏ ਬਿਨਾ ਲੰਘਣ ਨਹੀਂ ਦਿੰਦਾ। ਤੇ ਜੇ ਪੋਟ ਨਹੀਂ ਹੈ, ਲੰਘ ਜਾ। ਇਸੇ ਤਰ੍ਹਾਂ ਜਿਨ੍ਹਾਂ ਨੇ ਹੰਕਾਰ ਰੂਪੀ ਪੰਡ, ਆਪਣਾ ਮਨ, ਆਪਣਾ ਆਪ ਗੁਰੂ ਦੇ ਅਰਪਣ ਕਰ ਦਿੱਤਾ, ਫਿਰ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉੜਤਾਰਿਓ ਮਨ ਮਾਂਝਾ, ਧਰਮ ਰਾਏ ਦਰ ਕਾਗਜ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਤੇਰੇ ਸਿਰ ਤੇ ਹੰਕਾਰ ਦੀ ਪੰਡ ਹੀ ਨਹੀਂ ਹੈ, ਪਾਪ ਪੁੰਨ ਕਰਨ ਵਾਲਾ ਜੋ ਮਨ ਹੈ ਤੂੰ ਗੁਰੂ ਦੇ ਅਰਪਣ ਹੀ ਕਰ ਦਿੱਤਾ, ਫਿਰ ਹਿਸਾਬ ਕਾਹਦਾ? ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਪੋਟ ਡਰ ਗੁਰ ਪੂਰਾ ਮਿਲਿਆ ਤਾਂ ਨਾਨਕ ਸੁਖ ਲਏ। ਆਖਿਆ ਪੋਟਲੀ ਨੂੰ ਗੁਰੂ ਦੇ ਅਰਪਣ ਕਰ ਦੇ ਤੇ ਫਿਰ ਸੁਖ ਹੀ ਸੁਖ ਹੈ, ਦੁੱਖ ਕਿਸ ਗੱਲ ਦਾ ਹੁੰਦਾ? ਹਜ਼ੂਰ ਕਹਿੰਦੇ ਦੁੱਖ ਸਾਡੀ ਹਉਮੈ ਹੈ, ਹਉਮੈ ਜੋ ਹੈ ਇਹ ਸਾਡੇ ਦੁੱਖਾਂ ਦਾ ਕਾਰਨ ਹੈ। ਖੁਦ ਹੀ ਮਿੱਟੀ ਤਬ ਸੁਖ ਬਏ, ਖੁਦ ਹੀ ਮਿੱਟ ਗਈ ਫਿਰ ਸੁਖ ਹੀ ਸੁਖ ਹੈ, ਫਿਰ ਆਨੰਦ ਹੀ ਆਨੰਦ ਹੈ। ਪਰ ਐਸੀਆਂ ਸ਼ੁਭ ਵਿਚਾਰਾਂ ਗੁਰੂ ਕੀਆਂ ਕਿਹਨਾਂ ਦੇ ਹਿਰਦੇ ਵਿੱਚ ਆ ਕੇ ਬੈਠਦੀਆਂ ਹਨ, ਜਿਨ੍ਹਾਂ ਦੇ ਉੱਤਮ ਭਾਗ ਹਨ, ਜਿਨ੍ਹਾਂ ਦੇ ਚੰਗੇ ਮਸਤਕ ਦੇ ਭਾਗ ਹਨ। ਨਹੀਂ ਤੇ ਕਈ ਵਾਰਾਂ ਮਨੁੱਖ ਨੂੰ ਚੰਗਾ ਕੋਈ ਫੁਰਨਾ ਬਣੇ ਤੇ ਮਨ ਕਹਿੰਦਾ ਕੀ ਲੈਣਾ ਤੂੰ ਸਤਸੰਗ ਵਿੱਚ ਜਾ ਕੇ, ਕੀ ਲੈਣਾ ਤੂੰ ਸੇਵਾ ਕਰਕੇ, ਕੀ ਲੈਣਾ ਤੂੰ ਕਿਸੇ ਦਾ ਭਲਾ ਕਰਕੇ, ਤੂੰ ਆਪਣਾ ਬਾਲ ਬੱਚਾ ਪਾਲ, ਆਪਣਾ ਘਰ ਬਣਾ, ਆਪਣਾ ਪੇਟ ਪਾਲ। ਤੇ ਭਾਈ ਆਪਣਾ ਤਾਂ ਪਸ਼ੂ ਵੀ ਭਰ ਲੈਂਦੇ ਹਨ ਪੇਟ, ਆਪਣੇ ਬਾਲ ਬੱਚੇ ਦੀ ਪਾਲਣਾ ਤਾਂ ਸਾਰੀ ਪ੍ਰਕਿਰਤੀ ਕਰ ਰਹੀ ਹੈ, ਪਰ ਜੇ ਤੂੰ ਦੇਸ਼ ਕੌਮ ਗੁਰੂ ਦੇ ਦਰ ਦੀ ਸੇਵਾ ਨਹੀਂ ਕੀਤੀ ਤਾਂ ਤੇਰਾ ਆਉਣਾ ਸਫਲ ਨਾ ਹੋ ਸਕਿਆ। ਇਸ ਲਈ ਇਹ ਚੰਗੀਆਂ ਵਿਚਾਰਾਂ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਬਖਸ਼ਿਸ਼ ਕੀਤੀਆਂ ਹਨ, ਉਹ ਹਨ ਕਿ ਭਾਈ ਹਰ ਜਸ ਗੁਰ ਤੇ ਮੰਗਣਾ, ਗੁਰੂ ਦੇ ਚਰਨਾਂ ਵਿੱਚ ਆ ਕੇ ਨਾਮ ਦੀ ਦਾਤ ਮੰਗਿਆ ਕਰੋ,
ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ, ਜਿੱਥੇ ਨਾਮ ਨਹੀਂ ਉੱਥੇ ਕੁਝ ਵੀ ਨਹੀਂ ਹੈ।

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ। ਆਓ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ

ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ ਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗ ਹਨ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ ਆਓ, ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ ਹੈ,

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ

ਵਾਰ ਮਿਲਿਆ, ਕੁਝ ਮਿਲਣ ਦੀ ਖੁਸ਼ੀ, ਥਕਾਵਟ ਭੁੱਲ ਗਈ, ਚਿਹਰੇ ਤੇ ਰੌਣਕ ਆ ਗਈ। ਇਹ ਸੰਨਿਆਸੀ ਉੱਠ ਕੇ ਖੜੇ ਹੋਏ, ਆਪਣੀ ਕੁਟੀਆ ਵੱਲ ਚੱਲ ਪਏ। ਅੱਗੋਂ ਇਹਨਾਂ ਦੀ ਸਿੱਖਿਆ ਦਾਤਾ ਮਿਲੇ। ਸਿੱਖਿਆ ਦਾਤਾ ਕਹਿਣ ਲੱਗੇ ਇਸ ਸੰਨਿਆਸੀ ਪਿਤਾ ਮਹਿਤਾ ਕਾਲੂ ਨੂੰ, ਐ ਬਾਲਕੇ ਤੇਰੇ ਚਿਹਰੇ ਤੇ ਬੜੀ ਖੁਸ਼ੀ, ਇੰਜ ਜਾਪਦਾ ਹੈ ਜਿਵੇਂ ਤੈਨੂੰ ਕੁਝ ਮਿਲਿਆ। ਤਾਂ ਇਹ ਸੰਨਿਆਸੀ ਕਹਿਣ ਲੱਗੇ, ਹਾਂ ਸਿੱਖਿਆ ਦਾਤਾ, ਅੱਜ ਮੈਨੂੰ ਮੇਰੇ ਤਪ ਦਾ ਫਲ ਮਿਲ ਗਿਆ ਹੈ। ਇਹ ਵਾਰ ਮਿਲਿਆ ਹੈ, ਉਹ ਨਾਰਾਇਣ ਆਪ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲਕੇ ਪਹਿਚਾਨਣ ਦਾ ਵਰ ਮੰਗਿਆ ਏ ਕਿ ਨਹੀਂ। ਤਾਈ ਸੰਨਿਆਸੀ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਪਹਿਚਾਨਣ ਦਾ ਵਰ ਨਹੀਂ ਮੰਗਿਆ। ਤਾਂ ਸਿੱਖਿਆ ਦਾਤਾ ਨੇ ਕਿਹਾ ਬਾਲਕੇ ਉਹ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ ਪਹਿਚਾਨੇਗਾ ਕਿਵੇਂ ਕਿਉਂਕਿ ਤੂੰ ਭਗਤੀ ਨਹੀਂ ਕੀਤੀ ਕੇਵਲ ਤਪ ਕੀਤਾ ਹੈ ਪਹਿਚਾਨਣ ਦਾ ਵਰ ਨਹੀਂ ਮੰਗਿਆ ਪਹਿਚਾਨੇਗਾ ਕਿਵੇਂ। ਹੁਣ ਇਹ ਸੰਨਿਆਸੀ ਪਿਤਾ ਮਹਿਤਾ ਕਾਲੂ ਜੀ ਉਦਾਸ ਹੋ ਗਏ ਤੇ ਕਹਿਣ ਲੱਗੇ ਉਹ ਨਾਰਾਇਣ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਲੰਮਿਆਂ ਪੈ ਕੇ ਡੰਡੌਤ ਕਰਦੇ ਹਨ ਤੇ ਨਾਲੇ ਕਹਿੰਦੇ ਨੇ ਐ ਦਾਤਾ ਤੂੰ ਤੇ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ ਤੂੰ ਤੇ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ ਪਰ ਮੈਂ ਹੀ ਤੈਨੂੰ ਪਹਿਚਾਣ ਨਾ ਸਕਿਆ ਕਿਤਨਾ ਚਿਰ ਸਿਰ ਧਰਤੀ ਤੇ ਰੱਖ ਕੇ ਰੋਂਦੇ ਰਹੇ ਪਰ ਜਦ ਸਿਰ ਚੁੱਕਿਆ ਪਿਤਾ ਮਹਿਤਾ ਕਾਲੂ ਜੀ ਹੈਰਾਨ ਹੋ ਗਏ ਕਮਰੇ ਅੰਦਰ ਤੇ ਅੰਧੇਰਾ ਹੈ ਨਾ ਗੁਰੂ ਨਾਨਕ ਸਾਹਿਬ ਨੇ ਨਾ ਕੋਈ ਪ੍ਰਕਾਸ਼ ਇਕਦਮ ਉੱਠ ਕੇ ਕਮਰੇ ਵਿੱਚ ਬਾਹਰ ਆਏ ਔਰ ਆਪਣੀ ਘਰਵਾਲੀ ਮਾਤਾ ਤ੍ਰਿਪਤਾ ਨੂੰ ਪੁੱਛਦੇ ਨੇ ਤ੍ਰਿਪਤਾ ਨਾਨਕ ਕਿੱਥੇ ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਉਹ ਤੇ ਬੜੀ ਦੇਰ ਹੋ ਗਈ ਬਾਹਰ ਖੇਡਣ ਗਏ ਨੇ

ਤਾਂ ਮਹਿਤਾ ਕਾਲੂ ਦੇ ਮਾਤਾ ਪਿਤਾ ਕਹਿਣ ਲੱਗੇ, ਬੇਟਾ ਅਸੀਂ ਬੜੇ ਦੁਖੀ ਸਾਂ, ਜੋੜਾਂ ਵਿੱਚ ਭਟਕਦੇ ਸਾਂ, ਪਰ ਬੇਟਾ ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ ਸਾਨੂੰ ਉੱਚੇ ਤੇ ਸੁੱਚੇ ਕਰਕੇ

ਇਹ ਤੇ ਹੋ ਸਕਦਾ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ, ਪੁੱਤਰ, ਰੱਬ ਕਿਉਂ ਨਾ ਹੋ ਜਾਏ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਸਾਸੰਗ ਇਹ ਸਾਡੇ ਵਾਸਤੇ ਇੱਕ ਸਿੱਖ ਹੈ, ਕਿਹੜੀ ਉੱਚੀ ਸਿੱਖ ਹੈ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ, ਇਹ ਸਿੱਖਿਆ ਉਹਨਾਂ ਵਾਸਤੇ ਕਿ ਦੇਖੋ, ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ, ਉਹ ਤਾਂ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਮੱਥਾ ਟੇਕਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਪੁੱਤਰ, ਰੱਬ ਕਿਉਂ ਨਾ ਬਣ ਜਾਵੇ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਮਾਪਿਆਂ ਵਿੱਚ ਇੱਕ ਵੱਡਾ ਗੁਣ ਹੈ। ਮਾਤਾ ਪਿਤਾ ਔਲਾਦ ਨੂੰ ਜਨਮ ਦਿੰਦੇ ਨੇ, ਔਲਾਦ ਮਾਤਾ ਪਿਤਾ ਨੂੰ ਜਨਮ ਨਹੀਂ ਦੇ ਸਕਦੀ, ਇਹ ਮਾਪਿਆਂ ਦਾ ਵੱਡਾ ਗੁਣ।

ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ, ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ, ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਕੇ ਮੰਨਲੀ ਤੇ ਗੱਲ ਸਾਡੀ ਸਮਝ ਆ ਜਾਏਗੀ। ਕਿਉਂਕਿ ਇੱਥੋਂ ਆਵਾਜ਼ ਆਉਂਦੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਜਿਸ ਅੰਦਰ ਉਹ ਇਹ ਆਵਾਜ਼ ਦੇ ਰਹੇ ਨੇ, ਆਓ ਉਸ ਆਵਾਜ਼ ਨੂੰ ਆਪਾਂ ਬੁਲੰਦ ਕਰੀਏ।

ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਵੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੁੰਦਾ ਹੈ ਔਰ ਆਪਣੇ ਆਪ ਨੂੰ ਬੜੀ ਨਿਮਰਤਾ ਵਿੱਚ ਲਿਜਾ ਕੇ ਭਾਈ ਨੰਦ ਲਾਲ ਇਸ ਗੱਲ ਵਿੱਚ ਆਪਣੀ ਵਡਿਆਈ ਸਮਝਦੇ ਹਨ, ਫਖਰ ਸਮਝਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦਾ ਕੂਕਰ ਬਣ ਗਿਆ ਹਾਂ, ਕੁੱਤਾ ਬਣ ਗਿਆ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਵਸਾਏ ਹੋਏ ਖੂਬਸੂਰਤ ਨਗਰ

ਇੱਥੇ ਸੁਖੀ ਪੰਜਾਬੀ ਅਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿੱਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ, ਚੰਨ ਦਾ ਉਜਾਲਾ ਛਾਇਆ ਪਿਆ ਸੀ, ਗਲੀਆਂ ਬਗੀਚੇ ਹਰ ਪਾਸੇ ਸ਼ਾਂਤੀ ਚੁੱਪ ਸਕੂਨ ਸੀ, ਇਹ ਸਵੇਰੇ ਸਵੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਰਾਮ ਦਾ ਥੱਲੇ ਜਾ ਖਲੋ ਗਿਆ। ਉਤਾਰ ਮੂੰਹ ਕਰਕੇ ਇਹ ਤੱਕਣ ਲੱਗ ਪਿਆ, ਵੇਖਣ ਲੱਗ ਪਿਆ, ਝਾਕਣ ਲੱਗ ਪਿਆ, ਇੱਧਰ ਉੱਧਰ ਵੇਖ ਕੇ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ, ਮੈਨੂੰ ਕੋਈ ਤੱਕਦਾ ਤਾਂ ਨਹੀਂ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵਿਸ਼ਰਾਮ ਗ੍ਰਹਿ ਦੇ ਥੱਲੇ ਖਲੋ ਕੇ ਉੱਪਰ ਨੂੰ ਇੱਕ ਆਵਾਜ਼ ਮਾਰ ਦਿੱਤੀ, ਇੱਕ ਸੱਟ ਮਾਰ ਦਿੱਤੀ, ਇੱਕ ਹੋਕਾ ਮਾਰ

ਸਵੇਰੇ ਸਵੇਰੇ ਹਾਲੇ ਨਾਮ ਰੱਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਦਾ ਹੈ, ਦਿਓ ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮਾਖਿਓ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਟ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸਾਡੇ ਤੇ ਕੈਸਾ ਹੋਕਾ ਇਹਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ ਕਹਿਣ

ਖਿੜਕੀ ਖੋਲ ਦਿੱਤੀ ਟਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਆਉਣਾ ਇੱਕ ਸਰੂ ਘਰ ਬੰਦਾ ਖਲੋਤਾ ਹੈ ਸਫੇਦ ਵਸਤਰ ਪਹਿਨੇ ਨੇ ਸਫੇਦ ਦਸਤਾਰ ਪਹਿਨੀ ਹੈ ਸਫੇਦ ਉਸਦੀ ਰਈਸ ਦਾੜੀ ਹੈ ਸਤਗੁਰੂ ਬਾਹਰ ਨੂੰ ਵੇਲੇ ਪਏ ਨੇ ਥੱਲੇ ਵਾਲੂ ਤੇ ਉਤਾਂਹ ਨੂੰ ਵੇਲਾ ਪਿਆ ਹੈ ਲਹਿਲਾ ਦਿਲ ਕਹਿਣ ਵਾਲੇ ਨੂੰ ਸਤਗੁਰੂ ਕਹਿਣ ਲੱਗੇ ਦਿਲ ਫਰੋਸ਼ ਉਹ ਦਿਲ ਵੇਚਣ ਵਾਲੇ ਕੀ ਦਾਨ ਰੱਖਿਆ ਇਸ ਜਿਨਸ ਦਾ ਕੀ ਮੁੱਲ ਰੱਖਿਆ ਇਸ ਚੀਜ਼ ਦਾ ਕੀ ਭਾਵਨੀਅਤ ਕੀਤਾ ਹੈ ਇਸਦਾ ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ ਹੰਕਾਰ ਉੱਠ ਪਿਆ ਵਿਦਿਆ ਦਾ ਅਭਿਮਾਨ ਉੱਠ ਖਲੋਤਾ ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ ਅੰਦਰ ਇਹਨੂੰ ਕਹਿਣ ਲੱਗਾ ਨੰਦ ਰਾਜ ਦੇਖਿਓ ਮਨਾ ਦਿਲ ਖਰੀਦਾਰ ਵੀ ਆ ਗਿਆ ਹੈ ਤੂੰ ਦਿਲ ਫਰੋਸ਼ ਵੀ ਹੈ ਕੀਮਤ ਘੱਟ ਨਾ ਦੱਸ ਦੇ ਘੱਟ ਨਾ ਦੱਸ ਦੇ

ਕਲਦਿਆਂ ਵਾਲੇ ਨੇ ਆਖ ਦਿੱਤਾ ਕੀ ਭਾਅ ਰੱਖਿਆ ਏ, ਕੀ ਮੁੱਲ ਰੱਖਿਆ ਏ। ਅੰਦਰਲੇ ਨੂੰ ਕਹਿਣ ਲੱਗਾ ਹੁਣ ਕੀਮਤ ਘੱਟ ਨਾ ਦੱਸਦੇ, ਕੀਮਤ ਘੱਟ ਨਾ ਦੱਸਦੇ। ਆਖਣ ਲੱਗਾ ਮੇਰੇ ਮਾਲਕ ਮੁੱਲ ਪੁੱਛਦੇ ਹੋ, ਜਿਸ ਦਾ ਭਾਅ ਪੁੱਛਦੇ ਹੋ, ਕੀਮਤ ਪੁੱਛਦੇ ਹੋ, ਤਾਂ ਇਸ ਦਾ ਮੁੱਲ ਹੈ ਨਜ਼ਰੇ ਇਲਤਫਾਤ, ਨਜ਼ਰੇ ਰਹਿਮਤ, ਨਜ਼ਰੀ ਨਜ਼ਰ ਨਿਹਾਲ। ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ ਕੀਮਤ ਬਹੁਤੀ ਹੈ, ਭਾਅ ਜ਼ਿਆਦਾ ਰੱਖਿਆ ਹੈ, ਮੁੱਲ ਵਾਧੂ ਰੱਖਿਆ ਹੈ, ਜਿਨਸੇ ਦੀ ਕੀਮਤੀ ਨੇ। ਮੁੜ ਗਿਆ ਨੰਦ ਲਾਲ ਵਾਪਸ ਚਲ ਗਿਆ ਆਪਣੇ ਘਰ ਨੂੰ, ਪਰੇਸ਼ਾਨ ਪਛੇਮਾਨ। ਸਤਿਗੁਰੂ ਸੋਚਣ ਲੱਗੇ ਕੱਲ ਨੂੰ ਫਿਰ ਆਵੇਗਾ। ਆ ਗਿਆ ਸਵੇਰੇ, ਆ ਗਿਆ ਆਂਦ

ਕੀ ਖੁੱਲੀ ਤਾਂ ਕੀ ਫਿਰ ਖੁੱਲੀ ਸਤਿਗੁਰੂ ਕਹਿਣ ਲੱਗੇ ਆ ਗਏ ਮੈਨੂੰ ਯਕੀਨ ਸੀ ਕਿ ਤੂੰ ਆਵੇਗਾ ਅੱਜ ਕੁਛ ਭਾਵ ਘਟਾਇਆ ਕਿ ਨਹੀਂ ਕੀਮਤ ਘੱਟ ਕੀਤੀ ਹੈ ਕਿ ਨਹੀਂ ਆਖਣ ਲੱਗਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀਮਤ ਤੇ ਕੱਲ ਵਾਲੀ ਰੱਖੀ ਹੈ ਲੇਕਿਨ ਇਹ ਕੁਛ ਰਹਿਤ ਰੱਖ ਦਿੱਤੀ ਹੈ ਕਿਹੜੀ ਮਹਿਬੂਬਾ ਦੇ ਕੂਚੇ ਅੰਦਰ ਮੈਂ ਦਿਲ ਵਿੱਚ ਨੰਦ ਲਾਲ ਕਹਿਣ ਲੱਗੇ ਆਪਣੀ ਵਿਥਿਆ

ਉਧਰ ਆ ਜਾ, ਉਧਰ ਆ ਜਾ। ਆ ਗਿਆ ਸੱਚੇ ਪਾਤਸ਼ਾਹ ਨੂੰ ਆਖ ਦਿੱਤਾ, ਚੀਜ਼ ਮੈਂ ਵੇਖ ਲਈ ਹੈ, ਟੱਕ ਲਈ ਹੈ। ਤੇਰਾ ਨੰਦ ਲਾਲ ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮਹਿਰਾ ਹੈ, ਇਹ ਸੁਥਰਾ ਨਹੀਂ ਹੈ, ਸਾਫ਼ ਨਹੀਂ ਹੈ, ਪਾਕੀਜ਼ਾ ਨਹੀਂ ਹੈ। ਇਸ ਲਈ ਇਸ ਨੂੰ ਪਾਕੀਜ਼ਾ ਕਰਨ ਹੱਥ ਜੋੜ ਕੇ ਆਖਣ ਲੱਗਾ, ਮੇਰੇ ਮਾਲਕ ਆਪਣੇ ਯੋਗ ਬਣਾ ਲਓ, ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ। ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ, ਸੁਝਾਅ ਦੇ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗਿਆ, ਮੇਰਾ ਖਾਲਸਾ ਬੈਠਾ ਨਾ, ਮੇਰਾ ਪਿਆਰਾ ਖਾਲਸਾ, ਪ੍ਰਭੂ ਦਾ ਪਿਆਰਾ ਖਾਲਸਾ ਬੈਠਾ ਨਾ। ਨੰਦ ਲਾਲ ਤੈਨੂੰ ਇੱਕ ਜੁਗਤ ਦੱਸਦਾ ਹਾਂ, ਲੰਗਰ ਵਿੱਚ ਚਲੇ ਜਾ। ਲੰਗਰ ਵਿੱਚ ਜਾ ਕੇ ਮੇਰੇ ਖਾਲਸੇ ਦੇ ਜਿੰਨੇ ਵਧੀਆ ਬਰਤਨ, ਥਾਲ, ਗਲਾਸ, ਕੋਲੇ ਮਨ ਲਾ ਕੇ ਸਾਫ਼ ਕਰੇਗਾ, ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਏ ਕਲਮ ਜਲਦੀ ਮੁਰੱਬਰ ਹੋ ਜਾਏਗਾ, ਦਿਲ ਸਾਫ਼ ਹੋ ਜਾਏਗਾ। ਬਸ ਇਸਨੇ ਗੱਲ ਪੱਲੇ ਬੰਨ ਲਈ, ਸਿੱਧਾ ਸਿੱਧਾ ਹੁਣ ਸਤਿਗੁਰਾਂ ਦੇ ਲੰਗਰ ਵਿੱਚ ਚਲੇ ਗਿਆ। ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ, ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ, ਇਹ ਬਰਤਨ ਸਾਫ਼ ਕਰਨ ਲੱਗ ਪਿਆ। ਕਈ ਦਿਨ ਲੰਘ, ਕਈ ਦਿਹਾੜੇ ਗੁਜ਼ਰ ਗਏ, ਕਈ ਦਹਾਕੇ ਗੁਜ਼ਰ ਗਏ, ਇਸ ਨੂੰ ਲੰਗਰ ਦੀ ਸੇਵਾ ਕਰਦਿਆਂ ਸਾਲ ਗੁਜ਼ਰ ਗਏ। ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਆਗਰੇ ਤੋਂ, ਇੱਥੇ ਨੰਦ ਲਾਲ ਹੋਣਾ ਕਿਤੇ, ਖਾਲਸਾ ਜੀ ਤੁਸੀਂ ਵੇਖਿਆ ਹੀ ਨੰਦ ਲਾਲ, ਸਿੰਘ ਸਾਹਿਬ ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ। ਆਖਣ ਲੱਗੇ, ਗੁਰੂ ਨੇ ਇੱਕ ਫਰਮਾਨ ਕਰ ਦਿੱਤਾ, ਹੁਕਮ ਕਰ ਦਿੱਤਾ, ਲੰਗਰ ਵਿੱਚ ਹੋਵੇਗਾ, ਜਾ ਕੇ ਵੇਖ ਲਓ। ਬਜ਼ੁਰਗ ਨੇ ਜਾ ਕੇ ਵੇਖਿਆ ਨਾ, ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ, ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਏ, ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ। ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ। ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ, ਬਚਨ ਘੱਟ ਕਰਦਾ ਹੈ, ਬਰਤਨ ਜ਼ਿਆਦਾ ਸਾਫ਼ ਕਰਦਾ। ਉਸ ਵਿਅਕਤੀ ਨੇ ਮੁੰਡੇ ਨੂੰ ਹੱਥ ਲਾ ਕੇ ਆਖਿਆ, ਨੰਦ ਲਾਲ ਹੋ, ਨੰਦ ਲਾਲ ਹੋ। ਇਹ ਬੋਲੇ ਨਾ, ਆਖਣ ਲੱਗਾ, ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ? ਬੋਲਦੇ ਨੇ। ਕਹਿਣ ਲੱਗਾ, ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ, ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋ, ਇਸ ਲਈ ਮੈਂ ਬੋਲਦਾ। ਨੰਦ ਲਾਲ, ਕੋਈ ਤੇ ਗੁਫਤਗੂ ਕਰ, ਕੋਈ ਤੇ ਬਚਨ ਕਰ। ਇਸਨੇ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵੱਲ ਨੂੰ ਕਹਿਣ ਲੱਗਾ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹੇ।

ਸ਼ਬਦ ਨਾਲ ਜੁੜ ਰਹੇ ਹਨ ਪੰਜ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਪੰਜ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਤੀ ਮਪ ਮਪ ਕਾਟੋਂ ਜਮ ਕੀ ਠਾਸੀ ਮਪ ਮਪ ਕਾਟੋਂ ਜਮ ਕੀ ਠਾਸੀ ਏਕ ਉਪਰ ਜਿਸ ਜੰਗ ਕੀ ਆਸਾ ਤਿਸ ਕੀ ਕਟੀਏ ਜੰਗ ਕੀ ਠਾਸਾ ਮਪ ਮਪ ਕਾਟੋਂ।

ਮਾਰੇ ਮੁਖਾਰਿਆ ਨਾ ਤੇ ਮੇਰਾ ਨਾ ਲੱਖ ਜੇਵਾ ਦਿਓ ਮੇਰੇ ਪਿਆਰੇ ਹੇ ਮੇਰੇ ਵਾਹਿਗੁਰੂ ਮੈਨੂੰ ਲੱਖਾਂ ਜੇਵਾ ਦਿਓ ਜਿਨ੍ਹਾਂ ਨਾਲ ਮੈਂ ਤੇਰਾ ਨਾਮ ਜਪਾਂ ਤੇਰਾ ਕੀਰਤਨ ਕਰਾਂ ਸਾਨੂੰ ਇੱਕ ਜਿਵ ਮਿਲੀ ਹੈ ਅਸੀਂ ਉਹ ਵੀ ਸਫਲ ਨਹੀਂ ਕਰਦੇ ਆਪਾਂ ਜਿਤਨੀ ਸੰਗਤ ਸਾਰੇ ਮਿਲ ਕੇ ਕੀਰਤਨ ਕਰਕੇ ਰਸਨਾ ਨੂੰ ਪਵਿੱਤਰ ਕਰੀਏ ਤੇ ਪਾਤਸ਼ਾਹ ਕਹਿੰਦੇ ਕਿ ਹੇ ਵਾਹਿਗੁਰੂ ਮੈਨੂੰ ਲੱਖਾਂ ਜੇਵਾ ਦਿਓ ਮੈਂ ਤੇਰਾ ਕੀਰਤਨ ਕਰਨ ਵਾਸਤੇ ਇੱਕ ਜਿਵ ਨਾਲ ਤ੍ਰਿਪਤੀ ਨਹੀਂ ਆਉਂਦੀ ਆਪਾਂ ਸਾਰੇ ਮਿਲ ਕੇ ਲੱਖ ਜੇਵਾ ਦਿਓ ਮੇਰੇ ਪਿਆਰੇ ਮੁਖਾਰਿਆ ਰਾਤ ਮੇਰਾ ਰਾਮ ਕੋਟ ਕਰਨ ਦੀ ਜੇ ਪ੍ਰਾਪਤੀ ਤਾਂ ਹਰ ਗੁਣ ਸੁਣੀਏ ਅਬਨਾਸੀ ਰਾਮ ਕੋਟ ਕਰਨ ਕੋਟ ਕਹਿੰਦੇ ਕਰੋੜਾਂ ਕਰੋੜਾਂ ਕੰਨ ਦਿਓ ਜਿਨ੍ਹਾਂ ਨਾਲ ਮੈਂ ਤੇਰਾ ਕੀਰਤਨ ਸੁਣ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਤੇ ਕੀਰਤਨ ਸੁਣਨ ਦਾ ਫਲ ਕੀ ਮਿਲੇਗਾ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਕਾਲ

ਗੁਰਦੁਆਰੇ ਵਿੱਚ ਸੋਨੇ ਮੇ ਲਪੇਟੀ ਹੱਥ ਚੋਬਨ ਹੀ ਫੜੀ ਰਹੀ ਪੇਸ਼ੀ ਦਰ ਪੇਸ਼ੀ ਅਤੇ ਮਿਸਲ ਹਜ਼ਾਰ ਰਹੀ ਖੇਲ ਗਇਓ ਖੇਲੀ।

ਤੇ ਹਰ ਵੇਲੇ ਸ਼ਰਾਬ ਦੀ ਮਸਤੀ ਵਿੱਚ ਗੁੱਟ ਰਹਿਣਾ, ਜ਼ੁਲਮ ਸਹਾਉਣੇ, ਦੁੱਖ ਦੇਣਾ ਪ੍ਰਜਾ ਨੂੰ। ਪ੍ਰਜਾ ਦਾ ਹਰ ਜੀਵ ਅਰਦਾਸ ਕਰਦਾ ਹੈ, ਖੁਦਾਵੰਦ ਕਰੀਬ ਜਾਂ ਤਾਂ ਇਹਨੂੰ ਚੁੱਕ ਲੈ

ਤੇ ਹੁਣੇ ਆ ਜਾ ਇੱਕ ਥਾਂ ਤੇ ਬੈਠ ਜਾ ਕਿਉਂ ਥਾਂ ਥਾਂ ਤੇ ਭਟਕਦਾ ਫਿਰਨਾ ਥਾਂ ਥਾਂ ਤੇ ਰੁਲਦਾ ਫਿਰਨਾ ਇੱਕੇ ਥਾਂ ਤੇ ਬੈਠ ਕੇ ਰੱਬ ਦੀ ਬੰਦਗੀ ਕਰ ਪਤਾ ਨਾ ਲੱਗਦਾ।

ਤੇ ਬਿਜੂਆਂ ਨੇ ਫਿਰ ਆ ਕੇ ਉਸ ਕਬਰ ਵਿੱਚ ਖੁੱਟ ਕਰਕੇ ਮੋਰੀ ਕਰਕੇ ਮੇਰਾ ਮਗਜ ਖਾ ਲਿਆ, ਮੇਰੀ ਖੋਪੜੀ ਨੂੰ ਬਾਹਰ ਸਿੱਟ ਦਿੱਤਾ ਤੇ ਉਦੋਂ ਦਾ ਮੈਂ ਰੁੱਲ ਰਿਹਾ। ਉਦੋਂ ਦਾ ਹੀ ਮੈਂ ਭਟਕ ਰਿਹਾ ਹਾਂ ਕਿਉਂਕਿ

ਇਹ ਦਿਨ ਮੇਰੇ ਤੇ ਨਾ ਆਵੇ, ਮੈਨੂੰ ਸ਼ੁਭ ਉਪਦੇਸ਼ ਦਿਓ, ਕੋਈ ਆਪਣੀ ਕਲਾਮ ਦਿਓ, ਜਿਸ ਨਾਲ ਮੇਰਾ ਲੋਕ ਵੀ ਤੇ ਪਰਲੋਕ ਵੀ ਸ਼ੌਰ ਜਾਵੇ, ਕਿਉਂਕਿ ਹਰ ਵੇਲੇ ਮੇਰਾ ਅੰਦਰ ਜਲਦਾ ਰਹਿੰਦਾ। ਜੋ ਵੀ ਪੁਰਸ਼ ਕੋਈ ਜ਼ੁਲਮੀ ਹੁੰਦਾ, ਦੁੱਖ ਦੇਣ ਵਾਲਾ ਹੁੰਦਾ, ਉਹ ਕਦੇ ਸੁੱਖ ਦਾ ਸਾਹ ਨਹੀਂ ਲੈ ਸਕਦਾ।

ਕਿਸੇ ਨੂੰ ਵੀ ਸੁੱਖ ਦਿੱਤਾ ਹੋਵੇ ਉਹ ਕਦੇ ਕੋਲ ਨਹੀਂ ਰੱਖਦਾ, ਉਹ ਉਦੋਂ ਵੀ ਵੱਧ ਸਾਡੀ ਝੋਲੀ ਵਿੱਚ ਪਾ ਦਿੰਦਾ ਤੇ ਕਿਸੇ ਨੂੰ ਦੁੱਖ ਦੇਈਏ ਤਾਂ ਉਸ ਤੋਂ ਕਈ ਗੁਣਾ ਵੱਧ ਦੁੱਖ ਸਾਡੀ ਝੋਲੀ ਵਿੱਚ ਆ ਪੈਂਦੇ ਹਨ।

ਤਾਂ ਮਨ ਵਿੱਚ ਗੁੱਸਾ ਨਾ ਕਰੀ, ਬੁਰਾ ਨਾ ਮਨਾਈ। ਰਾਜਾ ਅਦਮ ਬਾਦਸ਼ਾਹ ਅਦਮ ਤੈ ਪਿਆ ਪੈਰਾਂ ਤੇ, ਮਹਾਰਾਜ ਮੈਨੂੰ ਕੋਈ ਕਲਾਮ ਬਖਸ਼ੋ ਮੇਰਾ ਜੀਵਨ ਸਵਰ ਜਾਏ। ਰੱਬ ਦਾ ਫਕੀਰ ਕਹਿਣ ਲੱਗਾ, ਤੇਰੇ ਪਾਪਾਂ ਦਾ ਬੜਾ ਭਾਰੀ ਪੱਲੜਾ ਹੈ, ਬੜਾ ਬੋਝ ਹੈ, ਇਹ ਬੋਝ ਮੈਂ ਨਹੀਂ ਚੁੱਕ ਸਕਦਾ। ਹਾਂ ਮੈਂ ਤੈਨੂੰ ਆਪਣੇ ਗੁਰੂ ਦਾ ਪਤਾ ਦਿੰਦਾ ਹਾਂ, ਉਹਦੇ ਕੋਲ ਜਾ ਕੇ ਅਰਜ਼ ਕਰ ਤੇ ਉਹ ਕੋਈ

ਬਾਦਸ਼ਾਹ ਅਦਮ ਜਿੱਥੇ ਹਰ ਵੇਲੇ ਪੀ ਪੀ ਕੇ ਗੁੱਟ ਰਹਿੰਦਾ ਸੀ, ਜ਼ੁਲਮ ਢਾਹੁੰਦਾ ਸੀ, ਦੁੱਖ ਦਿੰਦਾ ਸੀ, ਅੱਜ ਮਨ ਹੀ ਮਨ ਵਿੱਚ ਪਸ਼ਚਾਤਾਪ ਕਰਨ ਲੱਗਾ। ਮਹਾਂਪੁਰਖਾਂ ਨੇ ਆਖਿਆ ਇਹ ਜਗਤ ਮੁਸਾਫਰਖਾਨਾ ਹੈ, ਇਸ ਮੁਸਾਫਰਖਾਨੇ ਵਿੱਚ ਜਿਹੜਾ ਗੰਦਗੀ ਪਾ ਕੇ ਜਾਂਦਾ ਹੈ, ਗੰਦ ਪਾ ਕੇ ਜਾਂਦਾ ਹੈ, ਮਾੜੇ ਕਰਮ ਕਰਕੇ ਜਾਂਦਾ ਹੈ, ਉਹਦੀ ਕੋਈ ਤਾਰੀਫ ਹੋਵੇਗੀ? ਹਾਂ ਬਈ, ਜੇ ਮੁਸਾਫਰਖਾਨੇ ਵਿੱਚ ਆਇਆ ਤਾਂ ਕੂੜਾ ਕਰਕਟ ਸਾਫ ਕਰਕੇ ਜਾ, ਕੋਈ ਚੰਗੀ ਤਸਵੀਰ ਲਾ ਕੇ ਜਾ, ਕੋਈ ਮਿਸਾਲ ਛੱਡ ਕੇ ਜਾ, ਕੋਈ ਚੰਗੀ ਸੁਗੰਧੀ ਦੇ ਕੇ ਜਾ, ਤਾਂ ਕਿ ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ, ਬਈ ਜੋ ਮੇਰੇ ਤੋਂ ਪਹਿਲਾਂ ਆਇਆ ਸੀ ਮੁਸਾਫਰ।

ਗੁਰੂ ਨੇ ਫਿਰ ਸੇਵਾ ਵਿੱਚ ਲਾ ਦਿੱਤਾ। ਆਖਿਆ ਭਾਈ ਆਪਣੇ ਮਨ ਰੂਪੀ ਭਾਂਡੇ ਨੂੰ ਪਹਿਲਾਂ ਸਾਫ ਕਰ, ਫਿਰ ਤੈਨੂੰ ਬੰਦਗੀ ਦੀ ਦਾਤ ਦੇਵਾਂਗੇ, ਭਾਵ ਸੇਵਾ ਕਰ। ਤੇ ਰੋਜ਼ ਅਦਮ ਬਾਦਸ਼ਾਹ ਨੇ ਅੰਮ੍ਰਿਤ ਵੇਲੇ ਮਹਾਂਪੁਰਖਾਂ ਦਾ ਇਸ਼ਨਾਨ ਕਰਾਉਣਾ। 12 ਸਾਲ ਬੀਤ ਗਏ। ਉਸ

ਤੇ ਆਪਣੇ ਮੁਰੀਦ ਨੂੰ ਕਿਹਾ ਬਈ ਇਹ ਅੱਗ ਬਾਲ ਰਿਹਾ, ਪਾਣੀ ਗਰਮ ਕਰ ਰਿਹਾ, ਇਸ ਨੂੰ ਲੱਤ ਮਾਰ ਜਾ ਕੇ ਤੇ ਵੇਖੀਏ ਇਹਦੇ ਵਿੱਚ ਕਿਤਨੀ ਕੁ ਨਿਮਰਤਾ ਆਈ ਹੈ। ਤੇ ਜਾਂ ਅੱਗ ਬਾਲ ਰਿਹਾ ਸੀ, ਫੂਕੇ ਮਾਰ ਰਿਹਾ ਸੀ ਪਾਈਪ ਦੇ ਨਾਲ, ਤਾਂ ਪਿੱਛੇ ਜਾ ਕੇ ਮੁਰੀਦ ਨੇ ਲੱਤ ਮਾਰੀ ਤੇ ਜਿਤਨੀ ਸਵਾਹ ਥੱਲੇ ਡਿੱਗੀ ਹੋਈ ਸੀ ਸਾਰੀ ਅਦਮ ਬਾਦਸ਼ਾਹ ਦੇ ਮੂੰਹ ਤੇ ਚਿਮੜ ਗਈ ਤੇ ਗੁੱਸੇ ਨਾਲ ਖੜਾ ਹੋ ਗਿਆ। ਕਹਿਣ ਲੱਗਾ, ਕਦੇ ਮੈਂ ਆਪਣੀ ਬਾਦਸ਼ਾਹੀ ਵਿੱਚ ਹੁੰਦਾ ਤਾਂ ਤੇਰੇ ਪਤਾ ਨਹੀਂ ਕਿਤਨੇ ਟੁਕੜੇ ਕਰਵਾ ਦਿੰਦਾ। ਤਾਂ ਉਸਦਾ ਗੁਰੂ ਸਾਹਮਣੇ ਆ ਗਿਆ। ਕਹਿਣ ਲੱਗਾ, ਠੀਕ ਹੈ ਬਈ, ਬਾਹਰੋਂ ਤਾਂ ਤੇਰਾ ਫਕੀਰੀ ਜਾਮਾ ਹੈ, ਪਰ ਅਜੇ ਅੰਦਰ ਤੇਰੇ ਰਾਜ ਘੁਸਿਆ ਹੋਇਆ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਅੰਦਰੋਂ ਬਾਹਰੋਂ ਜਿਤਨੇ ਤੱਕ ਇੱਕ ਨਹੀਂ ਹੋਵੇਗਾ, ਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋ ਸਕਦਾ? ਕਦੇ ਨਹੀਂ ਹੋ ਸਕਦਾ। ਦਰਬ ਗਿਆ, ਤੋਬਾ ਕੀਤੀ, ਗੁਰੂ ਜੀ ਮੇਰੇ ਪਾਸੋਂ ਫੁੱਲ ਹੋ ਗਈ ਹੈ। ਇੱਕ ਵੇਰਾ ਪਾਣੀ ਗਰਮ ਕਰਨ ਲਈ ਲੱਕੜਾਂ ਦਾ ਗੱਠਾ ਸਿਰ ਤੇ ਚੁੱਕ ਕੇ ਲਿਆ ਰਿਹਾ ਸੀ। ਗੁਰੂ ਨੇ ਫਿਰ ਪ੍ਰੀਖਿਆ ਲਈ। ਕਹਿਣ ਲੱਗਾ, ਇਹਦੀ ਲੱਤ ਅੱਗੇ ਲੱਤ ਰੱਖ ਦੇਵੀ।

ਮਾਰੇ ਐ ਤੇ ਅੱਗੇ ਲੱਤ ਰੱਖੀ ਤੇ ਗੱਠਾ ਕਿਤੇ ਗਿਆ ਆਪ ਉਹ ਕਿਤੇ ਗਿਆ ਤੇ ਝੱਟ ਉੱਠ ਕੇ ਉਸ ਮੁਰੀਦ ਦੇ ਚਰਨ ਪਕੜਨ ਲੱਗਾ ਕਹਿਣ ਲੱਗਾ ਭਲੇ ਪੁਰਸ਼ਾ ਜੇ ਮੈਨੂੰ ਕੁਝ ਦੁੱਖ ਦੇਣਾ ਹੀ ਸੀ ਤਾਂ ਕੋਈ ਸੋਟੀ ਮਾਰ ਦਿੰਦਾ ਕੋਈ ਵੱਟਾ ਮਾਰ ਦਿੰਦਾ ਪਰ ਮੇਰੇ ਗੁਰੂ ਦੇ ਜਲ ਗਰਮ ਕਰਨ ਦੀਆਂ ਲੱਕੜਾਂ ਸਨ ਉਹ ਡਿੱਗਦੀਆਂ ਤਾਂ ਨਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਆਖਿਆ ਹੁਣ ਇਹ ਨਾਮ ਦੇ ਲਾਇਕ ਹੈ ਪਰ ਫਿਰ ਵੀ ਇਸ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ ਇਸ ਨੂੰ ਇੱਕ ਵਾਰ ਰਾਜ ਵਿੱਚ ਭੇਜਣਾ ਚਾਹੀਦਾ ਉੱਥੇ ਜਾ ਕੇ ਫਿਰ ਤਾਂ ਨਹੀਂ ਪਕੜ ਕਰ ਲਵੇਗਾ ਰਾਜ ਭਾਗ ਦੀ ਫਿਰ ਤਾਂ ਨਹੀਂ ਸੁੱਖਾਂ ਵਿੱਚ ਫਸ ਜਾਵੇਗਾ ਤਾਂ ਬਾਦਸ਼ਾਹ ਅਦਮ ਨੂੰ ਕਿਹਾ ਜਾ ਬਾਈ ਆਪਣੇ ਰਾਜ ਵਿੱਚ ਇੱਕ ਵਾਰ ਹੋ ਕੇ ਤੇ ਫਿਰ ਸਾਡੇ ਕੋਲ ਆ ਫਿਰ ਤੈਨੂੰ ਅਸੀਂ ਬੰਦਗੀ ਦੀ ਦਾਤ ਸਿਮਰਨ ਦੀ ਦਾਤ ਦੇਵਾਂਗੇ ਅਦਮ ਬਾਦਸ਼ਾਹ ਨੇ ਕੰਨ ਪਕੜ ਲਏ ਆਖਿਆ ਮੇਰਾ ਦੇਸਾਈ ਮੈਨੂੰ ਰਾਜ ਵਿੱਚ ਨਾ ਭੇਜੋ ਕਿਤੇ ਮੋਹ ਮਾਇਆ ਵਿੱਚ ਫਸ ਨਾ ਜਾਵਾਂ ਕਿਰਪਾ ਕਰੋ ਪਰ ਮੈਂ ਤੁਹਾਡਾ ਬਚਨ ਨਹੀਂ ਮੋੜ ਸਕਦਾ ਮੈਂ ਜਾਵਾਂਗਾ ਜ਼ਰੂਰ ਤੁਹਾਡਾ ਬਚਨ ਮੰਨ ਕੇ ਪਰ ਆਪਣੀ ਮਿਹਰ ਦਾ ਹੱਥ ਵੀ ਮੇਰੇ ਸਿਰ ਤੇ ਰੱਖਣਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਬਾਦਸ਼ਾਹ ਅਦਮ ਚੱਲ ਪਿਆ ਆਪਣੀ ਬਾਦਸ਼ਾਹੀ ਵੱਲ ਤੇ ਗੁਰੂ ਨੇ ਐਸੀ ਲੀਲਾ ਰਚੀ ਜੰਗਲ ਬੀਆਬਾਨ ਦੇ ਵਿੱਚ ਇੱਕ ਸੁੰਦਰ ਮਹਿਲ ਹੈ ਅਦਮ ਬਾਦਸ਼ਾਹ ਕੀ ਵੇਖਦਾ ਹੈ ਜੰਗਲ ਬੀਆਬਾਨ ਵਿੱਚ ਇੱਕ ਸੁੰਦਰ ਮਹਿਲ ਹੈ

ਰੱਖੇ ਹੋਏ ਹਨ ਦੋ। ਉਹਨਾਂ ਨੇ ਉਹ ਪ੍ਰਸ਼ਾਦੇ ਇੱਕ ਪਾਸੇ ਰੱਖ ਦਿੱਤੇ ਤੇ ਕੁੱਤਿਆਂ ਨੂੰ ਖੋਲ ਕੇ ਉਹਨਾਂ ਦਾ ਪੂਰਾ ਕੁਟਾਪਾ ਕੀਤਾ। ਬਹੁਤ ਮਾਰਿਆ ਉਹਨਾਂ ਨੂੰ, ਬੜਾ ਚੀਕ ਚਿਹਾੜਾ ਪਾਇਆ ਕੁੱਤਿਆਂ ਨੇ। ਉਸ ਤੋਂ ਬਾਅਦ ਫਿਰ ਖੁਸ਼ਬੋਈ ਸਾਬਣਾਂ ਦੇ ਨਾਲ ਇਸ਼ਨਾਨ ਕਰਾ ਕੇ ਸੋਨੇ ਦੇ ਜੰਜੀਰ ਪਾ ਕੇ ਉਸ ਪਲੰਗ ਤੇ ਬਿਠਾ ਦਿੱਤਾ ਤੇ ਅੱਗੇ ਉਹ ਥਾਲ ਰੱਖ ਦਿੱਤੇ ਜਿਹੜੇ ਪ੍ਰਸ਼ਾਦ ਦੇ ਲਿਆਏ ਸਨ। ਪ੍ਰਸ਼ਾਦ ਛਕ ਲਿਆ ਉਹਨਾਂ ਨੇ ਤੇ ਜਦੋਂ ਖਾਲੀ ਥਾਲੀਆਂ ਲਿਆ, ਭਾਂਡੇ ਲਿਆ ਕੇ ਵਾਪਸ ਹੋ ਰਹੇ ਸਨ ਤਾਂ ਅਦਮ ਪੁੱਛਣ ਲੱਗਾ, ਮਹਾਰਾਜ ਇਹ ਕੀ ਗੱਲ ਹੋਈ? ਪਹਿਲਾਂ ਇਤਨਾ ਕੁਟਾਪਾ ਕੀਤਾ, ਫਿਰ ਉਸ ਤੋਂ ਬਾਅਦ ਇਹਦੇ ਖੁਸ਼ਬੋਈ ਸਾਬਣਾਂ ਨਾਲ ਇਸ਼ਨਾਨ ਕਰਾਇਆ, ਫਿਰ ਸੋਨੇ ਦੇ ਜੰਜੀਰਾਂ ਵਿੱਚ ਬੰਨ ਕੇ ਸੁੰਦਰ ਸੇਜਾ ਤੇ ਬਿਠਾ ਦਿੱਤਾ ਤਾਂ ਉਹ ਨਫ਼ਰ ਕਹਿਣ ਲੱਗੇ, ਬਈ ਇਹ ਬੜੇ ਆਪਣੇ ਰਾਜ ਵਿੱਚ ਬੜੇ ਹੰਕਾਰੇ ਹੋਏ ਸਨ, ਇਹ ਬੜੇ ਭਲੇ ਮਾਨਸਾਂ ਨੂੰ ਤੰਗ ਕਰਦੇ ਸਨ, ਰਿਸ਼ਵਤ ਖੋਰ ਸਨ, ਬੜੀਆਂ ਬੁਰਿਆਈਆਂ ਕਰਦੇ ਹੁੰਦੇ ਸੀ, ਪਰ ਕਤੇ ਕਤੇ ਕੋਈ ਚੰਗੇ ਪਾਸੇ ਦਾਨ ਵੀ ਕਰਦੇ ਹੁੰਦੇ ਸਨ ਤੇ ਜਿਹੜਾ ਇਹਨਾਂ ਨੇ ਕੀਤਾ ਹੋਇਆ ਦਾਨ ਉਹਦਾ ਤਾਂ ਫਲ ਇਹਨਾਂ ਨੂੰ ਮਿਲ ਰਿਹਾ ਕਿ ਸੁੰਦਰ ਸੇਜਾ ਤੇ ਬਹਿ ਕੇ 36 ਪ੍ਰਕਾਰ ਦੇ ਭੋਜਨ ਛਕ ਰਹੇ ਹਨ ਤੇ ਜਿਹੜਾ ਇਹਨਾਂ ਨੇ ਗਰੀਬਾਂ ਨੂੰ ਤੰਗ ਕੀਤਾ ਉਹ ਕੁਟਾਪਾ ਇਹਨਾਂ ਨੂੰ ਰੋਜ਼ ਹੁੰਦਾ ਔਰ ਹੁੰਦਾ।

ਭਾਗ ਮਾਰੂ ਇੱਕ ਹੋਈ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਰਹੇ ਕਾਇਰ ਕੀ, ਜਬ ਵਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿੱਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿੱਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿੱਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਹਨਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ, ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿੱਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕੇ ਦੀ ਪਰੰਪਰਾ ਹੈ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਵਿੱਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਹੈ। ਉਸ ਤੋਂ ਸੇਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿੱਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ, ਉਸ ਵਿੱਚ ਦੋਨੋਂ ਦੈਵਤ, ਦੋਨੋਂ ਨਿਸ਼ਾਦ ਅਤੇ ਦੋਨੋਂ ਮੱਧਿਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿੱਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

ਦਗੜਦੀ ਥਿਮ ਦੇ ਤਾਂ ਦਗੜਦੀ ਥਿਮ ਦਿਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਥਿਮ ਦਿਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਥਿਮ ਦਿਰਨਾ ਤਾਗੜਦੀ ਧਰਮ ਦ੍ਰਿਗਤਾਂ ਤਾਗੜਦੀ ਦੇਮ ਦਿਰਨਾ ਤਗੜਦਾ ਨੀ ਦਾ ਨੀ ਤੁੰਦਾ ਨੀ ਤਲ ਤੋਂ ਦਿਰਨਾ ਤਗੜਦਾ ਨੀ ਦਾ ਨੀ ਤੁੰਦਾ ਨੀ ਤਲ ਤੋਂ ਦਿਰਨਾ ਤਗੜਦਾ ਨੀ ਦਾ ਨੀ ਤੁੰਦਾ ਨੀ ਤਲ ਤੋਂ ਦਿਰਨਾ ਤੁੰਦਿਰਨਾ ਤਗੜਦਾ ਨੀ ਦਾ ਨੀ ਤੁੰਦਾ ਨੀ ਤੁੰਦਾ

परम सम्मान योग सत्कार योग गुरु रूप हाजरीन जियो गुरु महाराज जी की अपार अपार बख्शंदगी है जिस दे तफैल बरकत बदौलत असानू गुरु महाराज जी की पवित्र हजूरी अंदर जीवन दाते दी परम पावन हाजरी अंदर गुरु दे उपदेश ते उदेश सुनन दा सुभाग प्राप्त होया है। रोज रोज असां निक्की जी मौत मरदे हां ते मौत तो बाद ए परमेश्वर दी ही रहमत है जो जी दान देंदा है। पंजाबी दा अखाण है सोया ते मोया बराबर ही हुंदे ने। सियाणे आखदे ने मौत एक लंबी नींद है ते नींद एक छोटे अरसे दी मौत। हर इंसान जदों रात सौंदा है ते सोया मोया बराबर ही हुंदा है। मौत तवील नींद ते नींद कुलील मौत। इसलिए गुरु महाराज ने फिर सानू जी दान दिता है ते भगती लाया है। ए गुरु दी वड्याई है या गुरमुखां दी वड्याई जो हर मिलने वाले नू ए दात देंदे हन। जी दान ते भगती लाएं हस्यों लैन मिलाए। श्री गुरु ग्रंथ साहिब महाराज जी की आगोश विच हाजिर होके सानू गुरु दे उमलीक लाल रत्ना की प्राप्ति हुंदी है। इथो जितना भी इस खजाने नू खावीए खर्चीए वरतीए उन्ना ही जिमें होर वध्या होया हुंदा है इस विच कोई घाट नहीं पैंदी। रत्ना रत्न पदार्थ बहु सादर भरिया राम। तो गुरु ने अपार बख्शिश करके ऐसा मौका सानू तंदुरुस्ती विच सावधानी विच बकायमी होशो हवास बख्शिया होया है। तो जितना भी इस तो फायदा उठाया जाए मुस्तफीद होइए फैजयाब होइए वो साडे अपने ही भाग हन। इस शब्द विच सतगुरु जी सानू परमेश्वर दी जात पाक उत्ते परम विश्वास बंधांदे ने। दुनिया अंदर भावे कोई छोटी पद्धर दा इंसान है चाहे कोई वड्डे रुतबे फजीलत रैं शरफ बुजुर्गी टाइटल खिताब ते उच्चतम वाला बंदा है हर इंसान मांगत है लोड़कू है मोहताज है इच्छक है। ए वखरी गल है कोई किसे तो मंगे ते फलाने तो ना मंगे लेकिन मांगत जरूर है। और नाल दी नाल कितना ही इंसान चक्रवर्ती शक्तिशाली साहेब जर साहेब जायदाद होवे मित्रां दोस्तां रिश्तेदारियां वाला होवे कारोबार वाला होवे फिर भी वो अपूरन है असमर्थ है। इन्ना कुछ हुंदिया होया भी इंसान नू किसे समर्थ शक्ति पूर्ण व्यक्ति या पूर्ण शक्ति नाल जुड़े रहन दी जरूरत पैंदी है। तो गुरु साहिब जी ने भी इस लोड़ नू महसूसिया है ते गुरु महाराज कहंदे ने कि मैं ते स्वय तजर्बे नाल निज तजर्बे नाल इत्थे ही पहुंचा हां के कितने वड्डे मनुख दी टेक लो आसरा लो कदी ना कदी बिरथा ही जावेगा। मानुख की टेक बिरथी सब जान ते इको ही गल है देवन को एक है पहवान। ओ वड्डा दाता है जेनू
ਅਨੰਤ ਕਾਲ ਤੋਂ ਅਨਾਦਿ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ ਬੇਕਸਾਂ ਰਾ ਯਾਰ ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ। ਤੇ ਸਰਾਰ ਸਿਰ ਵਾਹਦ, ਸਰਾਰ ਜਮਾ ਸਿੰਗੂਲਰ ਪਲੂਰਲ, ਇਕ ਬਚਨ ਬਹੁ ਬਚਨ। ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਤਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ, ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ, ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਨ੍ਹਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ? ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ, ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ, ਰੋਜ਼ੀ ਹਿਰਾਜ ਵਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ, ਪਰ ਇਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਇੱਕ ਸਾਧਾਰਨ ਤਕਨੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਹੈ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਹੈ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਹੈ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨੇ, ਮੁਰਦਾ ਹੀ ਆਕੜਦਾ ਹੈ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ, ਜੋ ਰੁੱਖੇ ਨੇ, ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ, ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇਈ ਚਲਿਆ ਜਾਂਦਾ। ਹਵਾ ਇਕ ਛਿੰਨ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ, ਮੱਟੀ, ਆਕਸੀਜਨ, ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ, ਜੋ ਤੇਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਿਆਂ ਵੀ ਮਾਣੀ ਜਾਂਦੇ ਨੇ। ਹੇ ਮੁਨੇ ਪਰਮੇਸ਼ਰ, ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ, ਤੇਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਨ੍ਹਾਂ ਦੀ ਪਰਵਰਿਸ਼ ਕਰਦਾ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਹੈ, ਮੈਂ ਹੁਣ ਨਿਸ਼ਚਾ ਕਰ ਲਿਆ ਹੈ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ, ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾ ਤੇ ਉਹਨ ਤੇ ਮੰਗ ਕੇ ਹੀ ਦੇਣਾ ਹੈ, ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾ? ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਹੈ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ, ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖ ਦੰਤ ਰਸਨ ਕੱਸ ਜਾਏ।

ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਿਕ ਮਕਾਨ ਜਾਂ ਮਾਲਿਕ ਦੁਕਾਨ ਕਹਿੰਦਾ ਹੈ ਮੁਆਫ ਕਰੋ ਬਾਬਾ ਮੁਆਫ ਕਰੋ ਬਾਬਾ ਉਹ ਅੱਗੇ ਤੁਰ ਜਾਂਦਾ ਹੈ ਸਾਰੇ ਬਾਜ਼ਾਰ ਚ ਗਿਆ ਮੁਆਫ ਕਰੋ ਬਾਬਾ ਮੁਆਫ ਕਰੋ ਬਾਬਾ ਹੀ ਹੁੰਦੀ ਗਈ ਕਾਸਾ ਤੇ ਕਚਕੋਲ ਖਾਲੀ ਲਿਆ ਖਾਲੀ ਰਿਹਾ ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ ਬੜੇ ਬੜੇ ਇੱਥੇ ਸਟੋਰ ਸਨ ਬੜੀਆਂ ਬੜੀਆਂ ਦੁਕਾਨਾਂ ਸਨ ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ ਸਿੱਕਾ ਵੀ ਨਹੀਂ ਹੈ ਗਿਆ ਨਹੀਂ ਹੈ ਤੂੰ ਉਹਨੇ ਕਿਹਾ ਜੀ ਗਿਆ ਤਾਂ ਸਾਂ ਫਿਰ ਹੋਇਆ ਕੀ ਹੈ ਜਦੋਂ ਮੈਂ ਦੁਆ ਕੀਤੀ ਜਦੋਂ ਇਲਤਜਾ ਕੀਤੀ ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ ਮੁਆਫ ਕਰ ਬਾਬਾ ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗੇ ਉਹਦੀ ਆਇਆ ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨੀ ਪਾਇਆ ਅੱਗੇ ਜਾਓ ਬਾਬਾ ਜੀ ਅੱਗੇ ਜਾਓ ਇੱਦਾਂ ਕਹਿੰਦੇ ਮੈਂ ਅੱਗੇ ਤੋਂ ਅੱਗੇ ਤੁਰਦਾ ਗਿਆ ਉਹਨਾਂ ਦੇ ਮਾਫ਼ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ ਬਾਜ਼ਾਰ ਮੁੱਕ ਗਿਆ ਘਰ ਮੁੱਕ ਗਏ ਇਸ ਲਈ ਠੂਠਾ ਖਾ ਲਈਏ ਉਹਨੇ ਕਿਹਾ ਸੱਜਣਾ ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇਂ ਤਾਂ ਇਹੋ ਹਾਲ ਹੁੰਦਾ ਹੈ ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਪਰਵਾਸੇ ਉੱਤੇ ਕਿਤੇ ਯਕੀਨ ਨਾਲ ਵਾਸਕ ਯਕੀਨ ਨਾਲ ਮੁਸਤਕਮ ਇਰਾਦੀ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸੱਖਣਾ ਨਾ ਰਹਿੰਦਾ ਹੁੰਦਾ ਵੀ ਐਵੇਂ ਹੈ ਕਿਸੇ ਆਖਿਆ ਮਾਫ ਕਰੋ ਬਾਬਾ ਕੰਮ ਕਾਜ ਕਰਕੇ ਫਿਰ ਆਏ ਫਿਰ ਉਥੇ ਖਲੋਤਾ ਤੈਨੂੰ ਕਿਹਾ ਸੀ ਜਾ ਅੱਗੇ ਫਿਰ ਕੰਮ ਲੱਗ ਗਏ ਤੂੰ ਫਿਰ ਇੱਥੇ ਖਲੋਤਾ ਹੈ ਗਿਆ ਕਿਉਂ ਨੀ ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ ਆਖਣ ਲੱਗਾ ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ ਕੋਈ ਮਦਾਊ ਕੀਤਾ ਹੈ ਕਿਸੇ ਨੇ ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ ਤੁਸੀਂ ਤਾਂ ਕਹੀ ਜਾਓ ਅੱਗੇ ਚੱਲ ਅੱਗੇ ਚੱਲ ਮਾਫ ਕਰ ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ ਹੈ ਤੇਰੀ ਦਹਿਲੀਜ਼ ਮੰਨ ਲਈ ਹੈ ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਹੀ ਛੁਟਕਾਰਾ ਕਰਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ ਮੈਂ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂਗੇ ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ ਢੀਠ ਕਹਿੰਦੇ ਨੇ ਤੋਰੀ ਜਾਏ ਕੱਢੀ ਜਾਏ ਮੋੜੀ ਜਾਏ ਫਿਰ ਉੱਥੇ ਹੀ ਰਹਿਣਾ ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ ਢੀਠ ਸ਼ਬਦ ਅਲਕਾਪ ਵਰਤਿਆ ਹੈ ਆਡੀਠ ਧਰਮ ਅਤ ਢੀਠ ਕਰਮ ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ ਇਹ ਤੋਂ ਮੁਰਾਦ ਹੈ ਅਤ ਪੁਖਤਾ ਆਡੀਠ ਧਰਮ ਅਤ ਢੀਠ ਕਰਮ ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ ਮੰਗਦੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ ਆਡੀਠ ਧਰਮ ਅਤ ਢੀਠ ਕਰਮ ਜਦ ਤੱਕ ਕਿਸੇ ਮੰਗਤੇ ਦੇ ਵਿਸ਼ਵਾਸੀ ਦੇ ਡਿਸਾਈਪਲ ਦੇ ਮੋਤਕਿਤ ਦੇ ਫਿਦਬੀ ਦੇ ਵਿਸ਼ਵਾਸੀ ਮੁਰੀਦ ਦੇ ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ ਕੰਪਲੀਟ ਸਰੰਡਰ ਨਾ ਹੋ ਜਾਏ ਆਪਾ ਸਮਰਪਣ ਨਾ ਕਰ ਦੇਵੇ ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ ਸ਼ੁਭਾਰ ਦਾ ਹੀ ਸ਼ੱਕ ਹੋਣਾ ਪੈਂਦਾ ਹੈ ਸ਼ਿਕਾਰ ਹੋਣਾ ਪੈਂਦਾ ਹੈ ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨਹੀਂ ਚਾਹੀਦਾ ਕਿਉਂਕਿ ਮੈਂ ਨਿਸ਼ਚਾ ਧਾਰ ਲਿਆ

जब लग खालसा रहे न्यारा तब लग तेज दियो मैं सारा।

ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ ਹੈ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿ ਸ੍ਰੀ ਵਾਹ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ, ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜੀ? ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਨੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ, ਸਿੱਖ ਹੋਵੇ। ਸਾਈ ਵਸਤ ਪ੍ਰਾਪਤ ਹੋਈ ਜਿੱਤ ਸੇਤੀ ਮਨ ਲਾ। ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਤੇ ਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁੱਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ, ਮਿਟੇ ਪਾਪ।